ਕੁਲ ਆਲਮ ਦੀ ਸੁਲਤਾਨ ਸਰਵਰੇ ਕਾਇਨਾਤ ਪਤਤ ਪਾਵਨ ਰਾਜਾਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਸ਼ੋਭਿਤ ਬੈਠੇ ਹੋ ਤੇ ਸਤਿਗੁਰਾਂ ਨੇ ਬੜੀ ਸਾਡੇ ਤੇ ਕਿਰਪਾ ਕੀਤੀ ਹੈ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਰਾਗਾਂ ਦਾ ਖਜ਼ਾਨਾ ਜੋ ਹੈ ਬਖਸ਼ਿਸ਼ ਕੀਤਾ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮੁੱਖ ਰਾਗਾਂ ਤੋਂ ਇਲਾਵਾ ਮਿਸ਼ਰਤ ਰਾਗ ਸਤਿਗੁਰੂ ਨੇ ਦਿੱਤੇ ਸਾਨੂੰ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਬਾਰੇ ਦਾ ਸਾਨੂੰ ਹੁਕਮ ਹੋਇਆ ਹੈ ਕਿ ਕੋਸ਼ਿਸ਼ ਕਰੋ ਕਿ ਸਾਰੀ ਬਾਣੀ ਸਾਰਾ ਕੀਰਤਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦਾ ਹੋਵੇ ਤਾਂ ਆਓ ਆਰੰਭਤਾ ਵਿੱਚ ਹੀ ਸ਼ਸਤਰਨਾਮਾ ਸਤਿਗੁਰੂ ਪਾਤਸ਼ਾਹ ਜੀ ਨੇ ਬਹੁਤ ਸੁੰਦਰ ਉਸਤਤ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਵਚਿੱਤਰ ਨਾਟਕ ਵਿੱਚ ਪਾਤਸ਼ਾਹ ਜੀ ਨੇ ਸ਼ਸਤਰਾਂ ਨੂੰ ਭਗਵਤੀ ਨੂੰ ਖਗ ਨੂੰ ਨਮਸਕਾਰ ਕੀਤੀ ਹੈ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਵਚਿੱਤਰ ਨਾਟਕ ਨਮਸਕਾਰ ਮੋਰੰਗ ਤੀਰੰਗ ਤੁਹੰਗੰ ਨਮੋ ਖਗ ਅਦੰਗੰ ਅਭੇਂ ਅਭੰਗੰ ਗਦਾਂ ਗ੍ਰਿਸ਼ਟਮ ਨਹੋ ਸਮੋ ਸਹਥੀਅੰ ਜਿਨੇ ਤੁਲਿਅੰਗ ਬੀਰ ਬੀਓ ਨਾ ਬੀਓ ਤੇ ਸਤਿਗੁਰੂ ਪਾਤਸ਼ਾਹ ਜੀ ਦੇ ਆਓ ਸ਼ਸਤਰਨਾਮਾ ਬੜੇ ਪਿਆਰ ਨਾਲ ਸ਼ਰਵਣ ਕਰੋ ਇਹ ਰਾਗ ਜੋ ਆਪ ਜੀ ਸ਼ਰਵਣ ਕਰ ਲੱਗੇ ਹੋ ਕੋਸ਼ਿਸ਼ ਕਰਾਂਗੇ ਰਾਗ ਇਹ ਜਿਸ ਤਰ੍ਹਾਂ ਕਿ ਆਪ ਜੀ ਸਾਰੇ ਜਾਣਦੇ ਹੋ ਪੰਥ ਪ੍ਰਸਿੱਧ ਜਥਾ ਸਤਿਕਾਰਯੋਗ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਗੁਰਬਾਗ ਸਿੰਘ ਜੀ ਜੋ ਪੰਥ ਦੇ ਰਤਨ ਹਨ ਪੰਥ ਦੇ ਹੀਰੇ ਨੇ ਤੋ ਸਤਸੰਗ ਜੀ ਉਹ ਵੀ ਬੈਠੇ ਨੇ ਤੋ ਅਮਰੀਤ ਸਿੰਘ ਜੀ ਜਖਮੀ ਸਾਹਿਬ ਜੀ ਕੀਰਤਨ ਕਰਕੇ ਗਏ ਨੇ ਤੋ ਆਓ ਇਹ ਰਾਗ ਜੋ ਆਪ ਜੀ ਦੇ ਸਨਮੁਖ ਰੱਖਣ ਲੱਗੇ ਆ ਇਹ ਰਾਗ ਜਿਸ ਤਰ੍ਹਾਂ ਕਿ ਔਡਵ ਜਾਤੀ ਸ਼ਾਡਵ ਜਾਤੀ ਤੇ ਸੰਪੂਰਨ ਜਾਤੀ ਤਿੰਨ ਜਾਤੀਆਂ ਦੇ ਰਾਗ ਮੰਨੇ ਜਾਂਦੇ ਨੇ ਪਰ ਇਹ ਚਤਸਵਰੀ ਜਾਤੀ ਚਾਰ ਸੁਰ ਦਾ ਰਾਗ ਹੈ ਇਸ ਦਾ ਨਾਮ ਭਵਾਨੀ ਰਾਗ ਹੈ ਮਾਂ ਤੇ ਸਾ ਇਸ ਦਾ ਵਾਦੀ ਹੈ ਬਿਲਾਵਲ ਥਾੜ ਦਾ ਇਹ ਰਾਗ ਹੈ ਤੋ ਆਓ ਬੜੇ ਪਿਆਰ ਦੇ ਗਾ ਪਾ ਨੀ ਇਹ ਵਰਜਿਤ ਕਰਕੇ ਇਹ

ਸ਼ਬਦ ਖਾਸ ਕਰਕੇ ਇਹ ਰਾਗ ਆਪ ਜੀ ਦੀ ਹਾਜ਼ਰੀ ਵਿੱਚ ਦਾਸਾਂ ਨੇ ਅੱਜ ਪਹਿਲੀ ਵਾਰ ਹੀ ਜਦੋਂ ਦੀ ਕੰਪੋਜੀਸ਼ਨ ਕੀਤੀ ਹੈ, ਜਦੋਂ ਦੀ ਬੰਦਿਸ਼ ਇਹ ਰਾਗ ਭਵਾਨੀ ਦੀ ਬਣਾਈ ਹੈ, ਅੱਜ ਪਹਿਲੀ ਵਾਰ ਹੀ ਇੱਥੇ ਗਾਇਨ ਕੀਤੀ ਹੈ, ਕਿਉਂਕਿ ਇਹ ਚਾਰ ਸੁਰ ਦਾ ਰਾਗ ਜੋ ਹੈ ਔਖਾ ਹੈ। ਇਹਦੇ ਵਿੱਚ ਦੇਖੋ ਆਪ ਜੀ ਨੇ ਬੰਦਿਸ਼ ਸ਼ਰਵਣ ਕੀਤੀ ਹੈ, ਤੇਰਵੀਂ ਮਾਤਰ ਤੋਂ ਬੰਦਿਸ਼ ਵੀ ਔਖੀ ਸੀ, ਇਸ ਵਾਸਤੇ ਇਹ ਰਾਗ ਨੂੰ ਵਿਸਥਾਰ ਕਰਨਾ, ਕਿਉਂਕਿ ਪੰਜ ਸਵਰ ਦੇ ਰਾਗ ਆਮ ਸੁਣੇ ਜਾਂਦੇ ਨੇ, ਔਡਵ ਜਾਤੀ ਦਾ ਰਾਗ, ਪਰ ਚਤਸਵਰੇ ਜਾਤੀ ਚਾਰ ਸਵਰ ਦਾ ਰਾਗ ਆਪ ਜੀ ਨੇ ਸ਼ਰਵਣ ਕੀਤਾ ਹੈ। ਆਓ ਸੰਗਤ ਵੱਲੋਂ ਹੁਕਮ ਹੈ, ਦੂਸਰਾ ਜੋ ਰਾਗਾਂ ਦਾ ਗੁਲਦਸਤਾ ਹੁਕਮ ਹੋਇਆ ਹੈ, ਉਹ ਆਓ ਬੜੇ ਪਿਆਰ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸੰਗਤਾਂ ਨੇ ਪਹਿਲੀਆਂ ਲਾਈਵ ਕੈਸਟਾਂ ਦੇ ਵਿੱਚ, ਟੋਰਾਂਟੋ ਅਮੈਰੀਕਾ ਦੀਆਂ ਕੈਸਟਾਂ ਵਿੱਚ ਸੰਗਤਾਂ ਨੇ

ਰਾਗ ਗਾਇਨ ਕਰਦੇ ਸਨ ਤੇ ਆਪ ਰਾਗਾਂ ਦੇ ਗੁਲਦਸਤੇ ਉਚਾਰਨ ਕਰਦੇ ਸਨ। ਆਪ ਸਾਹਿਬ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ। ਆਪ ਜੀ ਧਿਆਨ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਮਨ ਕਰੋਗੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਬਾਣੀ ਕਿੱਥੇ ਤੇ ਕਦੋਂ ਤੇ ਕਿਉਂ ਉਚਾਰਨ ਕੀਤੀ ਹੈ, ਇਸ ਦਾ ਮਕਸਦ ਕੀ ਹੈ, ਇਸ ਦਾ ਕਾਰਨ ਕੀ ਹੈ, ਭਾਵ ਅਰਥ ਕੀ ਹਨ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਕ੍ਰਿਸ਼ਨ ਅਵਤਾਰ ਖਿਆਲ ਪਾਤਸ਼ਾਹ ਦਸਵੀਂ ਦਸਮ ਗ੍ਰੰਥ ਵਿੱਚ ਇਹ ਗੁਲਦਸਤਾ ਸਤਿਗੁਰੂ ਪਾਤਸ਼ਾਹ ਜੀ ਨੇ 331 ਅੰਗ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ। ਤੋ ਇਹ ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਇਹ ਰਾਗ ਜੋ ਹਨ ਇੱਥੋਂ ਇਹ ਆਰੰਭ ਹੁੰਦਾ ਹੈ, ਧਿਆਨ ਦੇਣਾ। ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ, ਗਿਣਤੀ ਕਰ ਲਓ, ਬਸੰਤ ਰਾਗ, ਭੈਰਵ ਰਾਗ, ਹਿੰਡੋਲ ਰਾਗ, ਲਲਿਤ ਰਾਗ, ਇਹ ਸਤਿਗੁਰੂ ਪਾਤਸ਼ਾਹ ਜੀ ਇਹਨਾਂ ਰਾਗਾਂ ਦਾ ਜ਼ਿਕਰ ਕੀਤਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਿਸਾਲ ਦਿੱਤੀ ਹੈ ਕਿ ਦੁਆਪਰ ਯੁੱਗ ਦੀ। ਸਤਿਗੁਰੂ ਪਾਤਸ਼ਾਹ ਜੀ ਨੇ ਦੁਆਪਰ ਯੁੱਗ ਵਿੱਚ ਲਿਖਿਆ ਕਿ ਕਿਸ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਜਦੋਂ ਅਵਤਾਰ ਆਏ ਨੇ ਤੇ ਉਹਨਾਂ ਨੇ ਬੰਸਰੀ ਦੇ ਉੱਤੇ ਜਦੋਂ ਰਾਗ ਵਜਾਏ ਨੇ ਤੇ ਆਪਣੀਆਂ ਗੋਪੀਆਂ ਨੂੰ ਪੁੱਛ ਰਹੇ ਨੇ ਕਿ ਇਹ ਰਾਗ ਮੈਂ ਕਿਸ ਤਰ੍ਹਾਂ ਵਜਾਏ ਨੇ, ਕਿਸ ਤਰ੍ਹਾਂ ਦੇ ਲੱਗੇ ਹਨ। ਤੇ ਉਹਦਾ ਇਹ ਖਿਆਲ ਹੈ, ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਰਾਗਾਂ ਦੀ ਸਿਫਤ ਤੋਂ ਸਲਾਹਨ ਕੀਤੀ ਹੈ, ਉਸਤਤ ਕੀਤੀ ਹੈ ਸੰਗੀਤ ਦੀ, ਉਸਤਤ ਕੀਤੀ ਹੈ ਰਾਗਾਂ ਦੀ। ਤੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਦੇ ਨੇ, ਧਿਆਨ ਦੇਣਾ, ਬਾਜਤ ਬਸੰਤ ਔਰ ਭੈਰਵ ਹਿੰਡੋਲ ਰਾਗ। ਬਾਜਤ ਹੈ ਲਲਤਾ ਕੇ ਸਾਥ ਹਵੈ ਤਨਾਸਰੀ, ਮਾਲਵਾ ਕਲਿਆਣ ਮਾਲਵਾ ਰਾਗ, ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਕਲਿਆਣ ਰਾਗ, ਮਾਲ ਕੌਂਸ ਰਾਗ, ਮਾਰੂ ਰਾਗ, ਇਹ ਚਾਰ ਤੇ ਪਿਛਲੇ ਚਾਰ। ਮਾਲਵਾ ਕਲਿਆਣ ਔਰ ਮਾਲ ਕੌਂਸ ਮਾਰੂ ਰਾਗ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ, ਬਨਵੇਂ ਜੰਗਲਾਂ ਦੇ ਵਿੱਚ ਇਹ ਰਾਗ ਵਜਾ ਰਹੇ ਨੇ, ਬਨਵੇਂ ਬਜਾਵੇ ਕਾਨ ਮੰਗਲ ਨਿਵਾਸਰੀ, ਸੁਰੀ ਔਰ ਅਸਰੀ ਉਪੰਗੀ ਜਾਂ ਹੋਤੀ ਤਾਂ। ਉਪੰਗੀ ਰਾਗ ਦੁਆਪਰ ਯੁੱਗ ਦੇ ਵਿੱਚ ਉਪੰਗੀ ਰਾਗ, ਭੈਰਵੀ ਰਾਗ ਨੂੰ ਉਪੰਗੀ ਕਹਿੰਦੇ ਸਨ, ਹੁਣ ਭੈਰਵੀ ਆਖਦੇ ਨੇ। ਕਹਿੰਦੇ ਨੇ ਅਸੁਰੀ ਜਾਂ ਹੋਤੀ ਤਾਂ ਦੁਨ ਕੇ ਸੁਨੇ ਤੇ ਪੇਨਾ ਰਹੀ ਸੁਧ ਜਾਸਰੀ, ਸੋ ਕਹੇ ਇਉਂ ਦਾਸਰੀ, ਸੋ ਐਸੀ ਬਾਜੀ ਬੰਸਰੀ, ਮੇਰੇ ਜਾਣੇ ਜਾਵੇ ਸਭ ਰਾਗ ਕੋ ਨਿਵਾਸਰੀ। ਮੇਰੇ ਹਿਰਦੇ ਚ ਪ੍ਰਭੂ ਜੀ ਇਹ ਰਾਗ ਨਿਵਾਸ ਕਰ ਗਏ ਨੇ, ਕਰ ਗਏ ਨੇ, ਤੁਸੀਂ ਬੜੀ ਕਿਰਪਾ ਕੀਤੀ ਹੈ ਕਿ ਰਾਗ ਵਜਾਏ ਨੇ। ਤੋ ਆਪ ਜੀ ਸੰਗੀਤ ਨੂੰ ਜਾਣਨ ਵਾਲੇ ਸਾਰੇ ਬੈਠੇ ਹੋ, ਆਓ ਹੁਕਮ ਮੁਤਾਬਕ ਆਓ ਰਾਗਾਂ ਦਾ ਗੁਲਦਸਤਾ। ਜਿਹੜਾ ਰਾਗ ਆਏਗਾ ਬੰਦਿਸ਼ ਦੇ ਵਿੱਚ ਉਹਦੇ ਨਾਲ ਹੀ ਰਾਗ ਦਾ ਸਰੂਪ ਬਦਲੀ ਹੋ ਜਾਂਦਾ ਹੈ। ਇਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਰਾਗ ਦਾ ਨਾਮ ਪਹਿਲਾਂ ਅਨਾਉਂਸ ਕੀਤਾ ਜਾਵੇ ਤੇ ਰਾਗ ਦਾ ਸਰੂਪ ਫਿਰ ਜਾ ਕੇ ਕਿਤੇ ਬਣੇ, ਅਗਲਾ ਰਾਗ ਆ ਜਾਵੇ। ਇਹ ਗੁਲਦਸਤੇ ਦਾ ਇਹ ਢੰਗ ਹੈ, ਇਹ ਤਰੀਕਾ ਹੈ ਕਿ ਕਿਸ ਤਰ੍ਹਾਂ ਕਿ ਜਦੋਂ ਰਾਗ ਦਾ ਮੁੱਖ ਤੋਂ ਨਾਮ ਲੈਣਾ ਹੈ ਤੇ ਨਾਲ ਹੀ ਉਹ ਰਾਗ ਦੇ ਸਵਰ ਲੱਗ ਜਾਣੇ ਨੇ, ਸੁਰਾਂ ਦਾ ਚੱਲਣ ਹੋ ਜਾਣਾ ਹੈ। ਇਸ ਵਾਸਤੇ ਇਹ ਰਾਗਾਂ ਦਾ, ਇਹ ਗੁਲਦਸਤੇ ਦਾ ਅੰਗ ਹੈ, ਇਹ ਸਟਾਈਲ ਹੈ, ਇਹ ਅੰਦਾਜ਼ ਹੈ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗਿਆਨੀ ਗਿਆਨ ਸਿੰਘ ਅਲਮਸ ਹੋਣਾ ਨੇ ਬਖਸ਼ਿਸ਼ ਕੀਤੇ ਹਨ ਰਚਨਾ, ਉਹਨਾਂ ਨੇ ਬੰਦਿਸ਼ ਨੂੰ ਬੰਦਿਸ਼ ਦਾ ਸਰੂਪ ਬਣਾਇਆ ਹੈ।

ਸੰਗਤ ਵੱਲੋਂ ਹੁਕਮ ਹੋਇਆ ਸੀ, ਆਪ ਜੀ ਨੇ ਸ਼ਰਮ ਕੀਤਾ ਹੈ। ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੇ, ਰੁਖਨ ਤੇ ਰਸ ਲਾਗ ਚਰੇ, ਚਰਨਾ ਗਿਰ ਤੇ ਸੁਖਦਾਈ, ਕਾਸ ਚੋਗੇ ਨਾ ਮ੍ਰਿਗ ਬਣ ਕੇ ਖਗ ਰੀਜ ਰਹੇ ਧੁਨ ਜਾ ਸੁਣ ਪਾਈ, ਦਿਲ ਧਾਰ ਬਲਾਵਰ ਸਾਰੰਗ ਰਿਜ ਕੇ ਜੇ ਤਾਨ ਵਸਾਈ, ਦਿਲ ਸਮੇ ਮਿਲ ਦੇਖਤ ਕੌਤਕ ਜੋ ਮੁਰਲੀ ਨੰਦ ਲਾਲ ਵਜਾਈ। ਤੋ ਸਤਿਗੁਰ ਪਾਤਸ਼ਾਹ ਜੀ ਰਾਗਾਂ ਦੀ ਉਸ ਪ੍ਰਕਾਰੇ ਨੇ ਬੰਸਰੀ ਤੇ ਕਿਸ ਤਰ੍ਹਾਂ ਰਾਗ ਵਜਾਉਂਦੇ ਨੇ, ਰੁੱਖੇ ਹੋਏ ਦਰਖਤਾਂ ਦੇ ਵਿੱਚੋਂ ਰਸ ਚੋਣ ਲੱਗ ਪੈਂਦਾ ਹੈ,

0: ਕਰੋ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਛਿਆਲ ਪਾਤਸ਼ਾਹੀ ਦਸਵੀਂ ਸਤਿਗੁਰ ਪਾਤਸ਼ਾਹ ਜੀ ਇੱਕ ਸ਼ਬਦ ਆਪ ਜੀ ਨੇ ਸਰਨ ਕੀਤਾ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਨਾ ਕਹਿਣਾ ਇਹ ਮਾਛੀਵਾੜੇ ਦੇ ਜੰਗਲ ਦਾ ਹੈ ਇੱਕ ਛਿਆਲ ਪਾਤਸ਼ਾਹੀ ਦਸਵੀਂ ਖਾਸੇ ਲੱਖੀ ਜੰਗਲ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ ਆਓ ਇੱਕ ਪੁਰਾਤਨ ਅੰਗ ਤੇ ਪੁਰਾਤਨ ਅੰਗ ਦੀ ਬੰਦਿਸ਼ ਆਪ ਜੀ ਨੇ ਸਰਨ ਕਰਨੀ ਹੈ ਬੜੇ ਪਿਆਰ ਦੇ ਨੇ ਕਿਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦਾ ਆਉਣਾ ਸੁਣ ਕੇ ਗੁਰੂ ਪਾਤਸ਼ਾਹ ਜੀ ਦਾ ਆਗਮਨ ਸੁਣ ਕੇ ਕਿ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਜੀ ਸੁਭਾਏਵਾਨ ਹਨ ਤੇ ਸਤਿਗੁਰ ਪਾਤਸ਼ਾਹ ਦਰਸ਼ਨ ਵਾਸਤੇ ਸੰਗਤਾਂ ਨੇ ਧਾਈਆਂ ਕੀਤੀਆਂ ਇੱਕ ਵਿਦਵਾਨ ਨੇ ਸਤਿਗੁਰ ਪਾਤਸ਼ਾਹ ਦੀ ਬੜੀ ਸਿਫਤ ਸਲਾਹਣ ਕੀਤੀ ਹੈ ਜਿਸ ਤਰ੍ਹਾਂ ਕਿ ਭਾਈ ਨੰਦ ਲਾਲ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ ਪਾਤਸ਼ਾਹ ਜੀ ਦੇ ਕੇਸਾਂ ਦਾ ਸੁਪਨ ਪਾਤਸ਼ਾਹ ਜੀ ਦੇ ਅੱਖਾਂ ਦੇ ਕਿਸ ਤਰ੍ਹਾਂ ਨੇਤਰਾਂ ਦੀ ਸਿਫਤ ਕੀਤੀ ਹੈ ਸਤਿਗੁਰ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਜੀ ਨੇ ਪਾਤਸ਼ਾਹ ਜੀ ਦੇ ਪਹਿਰਾਵੇ ਦੀ ਉਸਤਤ ਕੀਤੀ ਹੈ ਗਾਹ ਸੂਫੀ ਗਾਹੇ ਜ਼ਾਹਦ ਜਿਸ ਤਰ੍ਹਾਂ ਸਤਿਗੁਰ ਪਾਤਸ਼ਾਹ ਜੀ ਦੀ ਉਸਤਤ ਭਾਈ ਨੰਦ ਲਾਲ ਜੀ ਕਰਦੇ ਨੇ ਦੀਨ ਦੁਨੀਆਂ ਦਰਕ ਮੰਦੇ ਆਮ ਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ ਮਾਂ ਨਵੇਂ ਅਰਿਮ ਤਾਬੇ ਗਮ ਜ਼ਾਏ ਮਖਿਆਨ ਨੂੰ ਯਕ ਨਿਗਾਹੇ ਯਾ ਫਜ਼ਾਇਸ ਬਸ ਵੱਧ ਦਰਕਾਰ ਮਾਂ ਗਾਹੇ ਸੂਫੀ ਗਾਹੇ ਜ਼ਾਹਦ ਗਾਹੇ ਕਲੰਦਰ ਮੇ ਸ਼ਵਦ ਰਗ ਹਾਏ ਮੁਖ ਤਲਫ ਦਾਰਦ ਪੁੱਤ ਏ ਆਰ ਮਾਂ ਕਦਰ ਲਾਲੇ ਊ ਬੁਝ ਆਸ਼ਕ ਨਧਾਨਦ ਹੇਚ ਕਸ ਕੀਮਤ ਯਾ ਕੂਤ ਦਾਨਦ ਚਸ਼ਮ ਗੋਹਰੇ ਬਾਰ ਮਾਂ ਹਰ ਨਫਸ਼ ਗੋਵਾ ਵਿਆਤੇ ਨਰਗ ਸੇ ਮਖਮੂਰ ਊ ਬਾਦਾ ਹਾਏ ਸ਼ੌਕ ਮੇ ਨੌਸ਼ ਦਿਲੇ ਹੁਸ਼ਿਆਰ ਮਾਂ ਤੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਪਲਾਤ ਹੈ ਪਾਤਸ਼ਾਹ ਗੁਰੂ ਕਲਗੀਧਰ ਪਾਤਸ਼ਾਹ ਨੈਣਾ ਵਿੱਚ ਇੰਨੀ ਮਸਤੀ ਸੀ ਸੈਦ ਖਾਂ ਨੇ ਦਰਸ਼ਨ ਕੀਤੇ ਤੇ ਸੈਦ ਖਾਂ ਹਥਿਆਰ ਸੁੱਟ ਲਏ ਹੱਥ ਜੋੜ ਲਏ ਤੇ ਸਤਿਗੁਰ ਪਾਤਸ਼ਾਹ ਜੀ ਦੇ ਦਰਦਾਰ ਅੱਖਾਂ ਦੇ ਦੀਦਾਰ ਕੀਤੇ ਨੇਤਰਾਂ ਦੇ ਦਰਸ਼ਨ ਪਾਏ ਨੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਬਾਲਮ ਜੀ ਲਿਖਦੇ ਨੇ ਨੈਣ ਤੋਂ ਨਸ਼ੀਲੇ ਮਸਤੀਲੇ ਦੋ ਜਾਦੂ ਭਰੇ ਤਨਕ ਨਿਹਾਰ ਸਭ ਸੁਰਤ ਪਲਾਤ ਹੈ ਪਲਕਨ ਕੇ ਤੀਰ ਕਰ ਦੈਂਤਨ ਫਕੀਰ ਸ਼ਾਹ ਰੰਕਨ ਪੇ ਦਇਆ ਕਰ ਤਖ਼ਤ ਬਿਠਾਤ ਹੈ ਏਕ ਹਾਥ ਮਾਲਾ ਔਰ ਦੂਸਰੇ ਪੇ ਟੇਗ ਸੁਭ ਹੈ ਭਗਤੀ ਔਰ ਵੀਰਤਾ ਕੀ ਗਰਦਨ ਝੁਕਾਤ ਹੈ ਫਤਿਹ ਝਾੜੇ ਆਂਗਨ ਔਰ ਲਛਮੀ ਦਬਾਏ ਪੱਗ ਗੋਬਿੰਦ ਮਰਗਿੰਦ ਗੁਰ ਜੀਤੇ ਨਹੀਂ ਜਾਤ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਹਮੇਸ਼ਾ ਰਾਮਦਾਨ ਚ ਫਤਿਹ ਹੋਈ ਹੈ ਇੱਕ ਵਿਦਵਾਨ ਨੇ ਜੋਗੀ ਅਲਾ ਯਾਰ ਖਾਂ ਨੇ ਬੜਾ ਸੁੰਦਰ ਲਿਖਿਆ ਹੈ ਗੁਰੂ ਜੀ ਬੜੇ ਮਰਦੇ ਮਰਦ ਖੁਦਾ ਥੇ ਬੜੇ ਆਬਦੋ ਜ਼ਾਹਦੋ ਪਾਰਸਾ ਥੇ ਗਨੀ ਥੇ ਨਬੀ ਥੇ ਬੜੇ ਮੁਕੱਦਾ ਥੇ ਗਾਜ਼ੀ ਥੇ ਦਲਾਵਰ ਥੇ ਵੋ ਖੈਰੇ ਸ਼ਫਾ ਥੇ ਕੁਰਬਾਨੀ ਕੀ ਮਰਦ ਕੀ ਆਲੇ ਦਵਾ ਥੇ ਦੇਖਣੇ ਕੋ ਗੁਰੂ ਗੋਬਿੰਦ ਸਿੰਘ ਤੇ ਲੇਖਣ ਜਾ ਰਹੇ
1: ਖੁਦਾ ਥੇ
0: ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸ਼ਹਿਦ ਖਾਂ ਨੇ ਜਦੋਂ ਦਰਸ਼ਨ ਕੀਤੇ ਤੇ ਪਾਤਸ਼ਾਹ ਕਹਿੰਦੇ ਸ਼ਹਿਦ ਖਾਂ ਇਹ ਕੋਈ ਸੂਰ ਵੀਰਾਂ ਵਾਲਾ ਗੱਲ ਨਹੀਂ ਹੈ ਇਹ ਕੋਈ ਸੂਰ ਵੀਰਤਾ ਨਹੀਂ ਹੈ ਦਲੇਰੀ ਨਹੀਂ ਹੈ ਕਿ ਤੂੰ ਸਾਡੇ ਨਾਲ ਮੁਕਾਬਲਾ ਕਰਨ ਆਇਆ ਤੇ ਹਥਿਆਰ ਸੁੱਟ ਲਏ ਤਲਵਾਰ ਭੁੰਜੇ ਡਿੱਗ ਪਈ ਹੈ ਤੀਰ ਕਮਾਨ ਥੱਲੇ ਡਿੱਗ ਪਏ ਹੱਥ ਜੋੜੇ ਆ ਦਰਸ਼ਨ ਕੀਤੇ ਨੇ ਨਿਹਾਲ ਹੋਇਆ ਹੈ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਸ਼ਹਿਦ ਖਾਂ ਸਾਡੇ ਤੇ ਪਹਿਲਾ ਵਾਰ ਕਰ ਲੈ ਸ਼ਹਿਦ ਖਾਂ ਦਾ ਸਤਿਗੁਰੂ ਪਾਤਸ਼ਾਹ ਜੀ ਸ਼ਹਿਦ ਖਾਂ ਕਹਿੰਦਾ ਤੁਹਾਡੇ ਨੈਣਾ ਦਾ ਵਾਰ ਹੋ ਗਿਆ ਹੈ ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ ਕਹਿੰਦਾ ਮੈਂ ਕੁਰਾਨ ਦੀ ਕਸਮ ਖਾ ਕੇ ਆਇਆ ਸਾਂ ਪਰ ਤੇਰੇ ਦੀਦਾਰ ਕੀਤੇ ਨੇ ਤੇਰੀਆਂ ਅੱਖਾਂ ਦੇ ਦਰਸ਼ਨ ਕੀਤੇ ਕਹਿੰਦਾ ਹੈ ਸਾ ਬਲੀ ਪਰ ਤੇਰੀਆਂ ਅੱਖੀਆਂ ਨੇ ਮਨ ਮੋਹ ਲਿਆ ਵਿੱਚ ਮੈਦਾਨ ਮੇਰਾ ਤਾਕਤ ਨਹੀਂ ਤਾਕਤ ਰਹੀ ਨਾ ਤੇਗ ਨੂੰ ਚੱਕਣੇ ਦੀ ਹੱਥੋਂ ਡਿੱਗ ਪਿਆ ਤੀਰ ਕਮਾਨ ਮੇਰਾ ਕੀ ਕਰਾਂ ਮੈਂ ਕਸਮ ਕੁਰਾਨ ਦੀ ਨੂੰ ਤੂੰ ਗੁਰੂ ਤੇ ਤੂੰ ਇਮਾਨ
1: ਮੇਰਾ
0: ਕਹਿੰਦਾ ਸਭ ਕੁਛ ਤੂੰ ਹੈ ਤੂੰ ਹੀ ਮੇਰਾ ਗੁਰੂ ਹੈ ਤੂੰ ਹੀ ਮੇਰਾ ਇਸ਼ਟ ਹੈ ਮੈਂ ਹੁਣ ਤੇਰਾ ਝਾੜੂ ਬਰਦਾਰ ਬਣ ਕੇ ਤੇਰਾ ਸੇਵਕ ਬਣ ਕੇ ਇੱਥੇ ਸੇਵਾ ਕਰਾਂਗਾ ਤੋ ਸਾਧ ਜੀ ਆਓ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਬੜੀ ਸੁੰਦਰ ਹੈ ਬੜੀ ਆਨੰਦ ਵਾਲੀ ਹੈ ਤੋ ਆਓ ਬੜੇ ਪਿਆਰ ਦੇ ਨਾਲ ਇੱਕ ਪੰਜ ਕੁ ਮਿੰਟ ਦੀ ਬੰਦਿਸ਼ ਛੋਟੀਆਂ ਛੋਟੀਆਂ ਦੋ ਤਿੰਨ ਬੰਦਿਸ਼ਾਂ ਹੋਰ ਗਾਇਨ ਕਰਾਂਗੇ ਆਓ ਬੜੇ ਪਿਆਰ ਨੇ ਸਰਮ

ਮਿੰਟ ਦਾ ਇੱਕ ਤਰਾਨਾ ਜੋ ਕਿ ਗੁਰਮੁਖਾਂ ਵੱਲੋਂ ਵੀਰਾਂ ਵੱਲੋਂ ਹੁਕਮ ਹੋਇਆ ਹੈ। 5 ਮਿੰਟ ਦਾ ਤਰਾਨਾ ਗੁਰੂ ਕੇ ਕੀਰਤਨੀਏ ਸਤਿਕਾਰ ਜੋ ਬੈਠੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਵੀ ਆਓ ਇਹ ਤਰਾਨਾ ਸ਼ਰਮ ਕਰਦੇ ਹਾਂ। ਸਤ ਸੰਗਤ ਬਖਸ਼ਣਯੋਗ ਹੈ। ਰਾਗ ਗਾਉਂਦਿਆਂ ਸ਼ਬਦ ਗਾਉਂਦਿਆਂ ਗੁਰਬਾਣੀ ਪੜ੍ਹਦਾ ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਤਾਂ ਬਖਸ਼ਣਯੋਗ ਹੈ ਕਿਉਂਕਿ ਇਹ ਜੋ ਰਾਗ ਹੈ ਜਾਂ ਪ੍ਰਾਤਮ ਕੀਰਤਨ ਦਾ ਅੰਗ ਹੈ ਔਖਾ ਹੀ ਹੈ, ਤਾਂ ਕਿਉਂਕਿ ਇਸ ਵਾਸਤੇ ਕਈ ਸੁਰ ਕਈ ਤਰ੍ਹਾਂ ਦੀਆਂ ਕੁਛ ਰਹਿ ਜਾਂਦਾ ਹੈ। ਇਸ ਵਾਸਤੇ ਆਓ ਕੋਸ਼ਿਸ਼ ਕਰੀਦੀ ਹੈ ਅੱਗੇ ਤੋਂ ਚੰਗੇ ਹੋਣ ਦੀ, ਅੱਗੇ ਤੋਂ ਸੁਧਾਰ ਹੋਵੇ। ਤਾਂ ਸਤਸੰਗ ਜੀ ਆਓ ਬੜੇ ਪਿਆਰ ਦੇ ਨਾਲ ਇਹ ਤਰਾਨਾ, ਇਹ ਇਤਿਹਾਸਿਕ ਤਰਾਨਾ ਹੈ ਕਿ ਤਰਾਨਾ ਕਵੀ ਨੇ ਲਿਖ ਕੇ ਗਵਾਲ ਕਵੀ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਰਪਣ ਕੀਤਾ ਹੈ ਕਿ ਹੇ ਹਜ਼ੂਰ ਇਹ ਤਰਾਨਾ ਮੈਂ ਲਿਖਿਆ ਹੈ ਤੇ ਪਾਤਸ਼ਾਹ ਜੀ ਆਪ ਜੀ ਜਦੋਂ ਯੁੱਧ ਤੇ ਚੜਾਈ ਕਰਦੇ ਹੋ, ਜਦੋਂ ਸ਼ਸਤਰ ਬਸ਼ਤਰ ਪਹਿਨ ਕੇ ਘੋੜੇ ਤੇ ਸਵਾਰ ਹੋ ਕੇ ਆਪ ਜੀ ਦੇ ਕੰਧੇ ਨਾਲ ਤੀਰ ਕਮਾਨ ਜਦੋਂ ਲਟਕਦਾ ਹੈ, ਤੂੰ ਆਪ ਕਲਗੀ ਤੋੜਾ ਸ਼ਸਤਰ ਬਸਤਰ ਬਾਣਾ ਪਹਿਨ ਕੇ ਐਨ ਤਿਆਰ ਬਰਤਿਆਰ ਹੋ ਕੇ ਜਦੋਂ ਚੱਲਦੇ ਹੋ ਰਣ ਮੈਦਾਨ ਨੂੰ, ਹੇ ਸਤਿਗੁਰੂ ਪਾਤਸ਼ਾਹ ਜੀ ਉਹ ਮੈਂ ਨਕਸ਼ਾ ਖਿੱਚਿਆ ਹੈ। ਤੇ ਸਤਿਗੁਰੂ ਪਾਤਸ਼ਾਹ ਜਦੋਂ ਆਪ ਜੀ ਦਾ ਰਣਜੀਤ ਨਗਾਰਾ ਵੱਜਦਾ ਹੈ, ਸਿੰਘ ਜਦੋਂ ਰਣਜੀਤ ਨਗਾਰੇ ਤੇ ਚੋਟਾਂ ਮਾਰਦੇ ਨੇ ਉਦੋਂ ਵਿੱਚੋਂ ਜਿਹੜੀ ਧਮਕ ਪੈਦਾ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਧਮਕ ਹੈ? ਉੱਡਤ ਨਵ ਗਰਦ ਮੁਖ ਜਰਦ, ਉੱਡਤ ਨਵ ਗਰਦ ਮੁਖ ਜਰਦ ਨੇ ਤਾਂ ਭ੍ਰਮਤ ਰਵ ਉਦਤ ਉਰ ਦਰਦ ਦਲ ਦਬਦ ਲੰਕਾ, ਅਚਲ ਵੱਡ ਡਗਤ ਸ਼ਿਵ ਜਗਤ ਨਹਿ ਲਗਤ ਲਿਵ ਖਬਕ ਪੈ ਭਗਤ ਵਿੱਚ ਡਗਤ ਸ਼ੰਕਾ, ਐ ਪਹੀਏ ਤੜਕ ਪਿਟ ਘੁੰਮਟ ਲੁੱਟ ਕੜਕ ਉੱਠ ਖੜਕ ਸੁਣ ਭੜਕ ਹਰ ਵਿਰਤ ਮਣਕਾ, ਬਿਕਟ ਪਟ ਠੜਕ ਰਿਪ ਠਟਕ ਤਨ ਤਜਤ ਜਪ ਗਜਤ ਗੁਰ ਸਿੰਘ ਪਲ ਭਜਤ ਡੰਕਾ। ਡੰਕੇ ਤੇ ਚੋਟ ਮਾਰੀ ਜਦੋਂ ਰਣਜੀਤ ਨਗਾਰੇ ਤੇ, ਬੜਾ ਸੁੰਦਰ ਲਿਖਿਆ ਹੈ, ਸ਼ਾਨਾ ਨਾ ਨਾ ਨਾ ਨਾ ਨਾ ਸ਼ਨਕ ਸ਼ੋਮਕਾਰ ਛੱਡਤ ਤੀਰ ਕਲਗੀ ਤਰ ਸਰਾਰਾ ਸਰ ਕੇ ਜਵਤ ਤੀਰ ਛੱਤੀਆਂ ਚੀਰ ਦੁਸ਼ਟ ਸਭਨ ਕੇ ਤਰਫ ਤਰਫ ਨਿਕਸੇ ਪ੍ਰਾਣ ਡਗਲਗ ਵੀਰ ਮਹਾਵੀਰ ਰਣ ਧੀਰ ਕੀ ਗਿਰਤ ਪਗਰੀ ਧੂਮ ਪਰੀ ਜਗਤ ਮੇ ਤੁਮਰੀ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਤ ਦੁਸ਼ਟ ਦਮਨ ਕਰੇ ਬ੍ਰਿਜ ਪਾਸ਼ਾ, ਚੱਕਰ ਚਲਤ ਖੰਡ ਖੰਡ ਰੁੰਡ ਮੁੰਡ ਕਰ ਖੰਡਾ ਖੜਕ ਤੁਪਕ ਤਬਰ ਮਹਾ ਜੁੱਤ ਦੁਸ਼ਟ ਦਮਨ ਕਰੇ ਗੰਧਰਵ ਅਲਮਸਤ ਕੇ ਪ੍ਰਭੂ ਕੀ ਜਗ ਧੂਮ ਪਰੀ ਡਰਤ ਪਈ ਸ਼ਿਵਪੁਰੀ ਪੇਖ ਨੰਦਪੁਰੀ, ਆਨੰਦਪੁਰੀ ਨੂੰ ਵੇਖ ਕੇ ਬ੍ਰਹਮਪੁਰੀ ਇੰਦਰਪੁਰੀ ਸ਼ਿਵਪੁਰੀ ਸਾਰੀਆਂ ਕੰਬਦੀਆਂ ਨੇ ਡਰਦੀਆਂ ਨੇ, ਚੱਕਰ ਤਰਾ ਕੇ ਇੰਦਰ ਦਾ ਦਰਬਾਰ ਕਿ ਕਿਸ ਤਰ੍ਹਾਂ ਦੀਪ ਨਗਾਰੇ ਤੇ ਚੋਟਾਂ ਵੱਜੀਆਂ ਨੇ। ਇਤੀ ਨੌਬਤ, ਇਤੀ ਤੋਂ ਭਾਵ ਹੈ ਬਹੁਤ ਜ਼ਿਆਦਾ, ਨੌਬਤ ਤੋਂ ਭਾਵ ਹੈ ਨਗਾਰਾ। ਹੇ ਸਤਿਗੁਰ ਪਾਤਸ਼ਾਹ ਜੀ ਆਪ ਜੀ ਦਾ ਜੋ ਰਣਜੀਤ ਨਗਾਰਾ ਹੈ ਇਸ ਤਰ੍ਹਾਂ ਗਰਜਦਾ ਹੈ ਜਿਸ ਤਰ੍ਹਾਂ ਕਿ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਗਰਜਦੀ ਹੈ, ਧਿਆਨ ਦੇਣਾ। ਇਤੀ ਨੌਬਤ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਨੀਅਰ ਉਤ ਗਰਜੇ, ਗਨੀਅਰ ਕਾਲੇ ਬੱਦਲ। ਇਤੀ ਨੌਬਤ ਗਾਣਾ ਨਾ ਨਾ ਗਾਣਾ ਨਾ ਨਾ ਗਾਣਾ ਨਾ ਨਾ ਗਨੀਅਰ ਉਤ ਗਰਜੇ, ਇਤੀ ਰੁਦਰ ਸਰਚਲ ਔਜਾਤ ਹੈ ਜਾਗੜ ਦੀ ਜਲ ਵਰ ਉਤ ਬਰਸੇ, ਇਤਨ ਕਵੀ ਜਸ ਉਚਰ ਰਹੀ ਹੈ ਚਾਤਰਕ ਚਾਤਰਕ ਤੂੰ ਹੀ ਕਰੇ ਇੰਦਰਤ ਚੱਕਰਤ ਪਇਓ ਰਹੋ ਹੈ ਗੁਰੂ ਗੋਬਿੰਦ ਸਿੰਘ ਜਬੀ ਜੁਰਤ ਪੇ ਚੜੇ। ਆਓ ਇਹ ਤਰਾਨਾ ਕਹਿ ਕੇ 2-3 ਮਿੰਟ ਦਾ ਹੈ ਸਮਾਪਤੀ ਹੈ।

ਸਾਰੀ ਬਾਣੀ ਤੀਰਾਂ ਦੇ ਬਾਰੇ ਜੋ ਸਤਿਗੁਰ ਨੇ ਹੁਕਮ ਕੀਤਾ ਹੈ ਉਹ ਸਾਰੀ ਬਾਣੀ ਹੁਕਮ ਮੁਤਾਬਕ ਆਪ ਜੀ ਨੇ ਇੱਕ ਘੰਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਸ਼ਰਨ ਕੀਤੀ ਹੈ। ਫੁੱਲਾਂ ਚੁਕਾਮੋ ਆਪ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਫੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਤੇ ਸਪਸ਼ਟ ਬਾਣੀ ਪੰਡਾ ਬਾਲ ਬਖਸ਼ਿਸ਼ ਕਰਨ ਵੀਰ ਸੁਖਿੰਦਰ ਸਿੰਘ ਸੁੱਖੀ ਸਾਹਿਬ ਜੀ ਜਿਨ੍ਹਾਂ ਨਾਲ ਬਹੁਤ ਹੀ ਪਿਆਰ ਹੈ, ਉਹਨਾਂ ਨੇ ਇੱਥੇ ਦਰਸ਼ਨ ਕਰਾਏ ਨੇ, ਹਿੱਚਣ ਵਿਖੇ ਪ੍ਰੋਗਰਾਮ ਰੱਖ ਕੇ ਤੇ ਸਾਰੇ ਸੰਗਤਾਂ ਦੇ ਸਰੋਤਿਆਂ ਦੇ ਦਰਸ਼ਨ ਹੋਏ ਨੇ। ਗੁਰੂ ਕੇ ਕੀਰਤਨੀਏ ਸਾਡੇ ਬਜ਼ੁਰਗ ਸਤਿਕਾਰ ਜੋ ਬੈਠੇ ਨੇ ਉਹਨਾਂ ਦੇ ਦਰਸ਼ਨ ਇੱਥੇ ਹੋਏ ਨੇ, ਤੇ ਸਾਧਨ ਜੀ ਆਓ ਪੰਥ ਦੇ ਰਤਨ ਨੇ, ਹੁਣ ਉਹਨਾਂ ਪਾਸੋਂ ਕੀਰਤਨ ਸਰਵਣ ਕਰਨਾ ਹੈ, ਆਪ ਜੀ ਨੂੰ ਨਿਹਾਲ ਕਰਨਗੇ। ਦਾਸ ਵੱਲੋਂ ਇੱਥੇ ਹੀ ਫਤਿਹ ਹੈ, ਕੁੱਲਾ ਚੁੱਕਾ ਮੁਆਫ ਪਿਆਰ।

ਸੰਸਾਰ ਨੂੰ ਆਸਤਕਵਾਦ ਦਾ ਰੂਪ ਦਿੰਦੇ ਨੇ ਤੇ ਦੱਸ ਰਹੇ ਨੇ ਵੀ ਜਿਹੜੇ ਨਾਸਤਿਕਵਾਦੀ ਇਨਸਾਨ ਨੇ, ਮਨੁੱਖ ਨੇ, ਨਰ ਨੇ, ਜਿਹੜੇ ਰੱਬ ਦਾ ਨਾਮ ਨਹੀਂ ਜਪਦੇ, ਜਿਹੜੇ ਰੱਬ ਦਾ ਨਾਮ ਨਹੀਂ ਧਿਆਉਂਦੇ, ਉਹਨਾਂ ਵਾਸਤੇ ਇੱਕ ਸਬਜੈਕਟ ਤਿਆਰ ਕੀਤਾ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ। ਤੇ ਇਸ ਆਪਣੇ ਪਾਵਨ ਕਲਾਮ ਅੰਦਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਦੇ ਰਾਜ਼ ਨੂੰ ਉਗੇੜਿਆ। ਐਂਡ ਦੀ ਪੰਕਤੀ ਜਿਹੜੀ ਹੈ ਨਾ, ਉਸ ਦੇ ਵਿੱਚ ਲਿਖਿਆ ਵੀ ਜਿਨ੍ਹਾਂ ਤੋਹੇ ਧਿਆਇਓ, ਜਿਹੜਾ ਨਾਸਤਿਕਵਾਦੀ ਰੱਬ ਨੂੰ ਨਹੀਂ ਨਾ ਜਪਦਾ, ਉਹ ਇਸ ਪੰਕਤੀ ਨੂੰ ਪੜ੍ਹ ਕੇ, ਸਬਜੈਕਟ ਦਾ ਐਂਡ ਮੋਰਲ ਜਿਹੜਾ ਹੁੰਦਾ ਉਸ ਨੂੰ ਪੜ੍ਹ ਕੇ ਫਿਰ ਉਸ ਦੇ ਦਿਮਾਗ ਦੀਆਂ ਕੁੰਡੀਆਂ ਖੁੱਲਦੀਆਂ ਨੇ ਵੀ ਜਿਨ੍ਹਾਂ ਤੋਹੇ ਧਿਆਇਓ ਤੇ ਨਾ ਪੂਰਨ ਪ੍ਰਤਾਪ ਪਾਇਓ, ਫਿਰ ਸਰਬ ਧਨ ਧਾਮ ਫਲ ਫੂਲ ਸਿਉਂ ਫਲਤ ਹੈ ਉਸ ਦਾ ਘਰ ਧਾਮ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਰੱਬ ਨੂੰ ਜਪਿਆ, ਰੱਬ ਦੇ ਚਿੰਤਨ ਦੇ ਅੰਦਰ ਜਿਸ ਨੇ ਆਪਣਾ ਮਨ ਜੋੜਿਆ ਨਾ, ਉਸ ਦੇ ਗ੍ਰਹਿ ਦੇ ਅੰਦਰ ਸਰਬ ਖੁਸ਼ੀਆਂ ਆ ਜਾਂਦੀਆਂ ਨੇ, ਸਾਰੇ ਦੇ ਸਾਰੇ ਪਦਾਰਥ ਮੌਜੂਦ ਹੋ ਜਾਂਦੇ ਨੇ। ਸਰਬ ਧਨ ਧਾਮ ਫਲ, ਚੰਗੇ ਤੋਂ ਚੰਗਾ ਫਲ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਉਸ ਦੇ ਗ੍ਰਹਿ ਵਿੱਚ ਬਖਸ਼ਦਾ। ਧਰਤੀ ਉਪਜਾਊ ਹੋਵੇ ਨਾ ਤੇ ਕੋਈ ਵੀ ਫਲ ਲਾ ਦੇਵੋ, ਉਹ ਫਲ ਜਿਹੜਾ ਹੈ ਫਲਦਾ। ਫਲ ਜਿਹੜੇ ਹਨ ਮਿਲਦੇ ਹਨ ਮਿੱਠੇ ਮੇਵੇ ਬਣ ਕੇ, ਫੁੱਲਾਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਂਦੀ। ਪਹਿਲਾਂ ਛੋਟੇ ਛੋਟੇ ਫੁੱਲ ਬਣਦੇ ਨੇ, ਫੁੱਲ ਜਿਹੜੇ ਹਨ ਧਰਤੀ ਤੇ ਗਿਰਦੇ ਨੇ, ਫੁੱਲਾਂ ਤੋਂ ਬਾਅਦ ਫਿਰ ਫਲ ਬਣ ਜਾਂਦਾ। ਜਿਸ ਨੇ ਰੱਬ ਦੀ ਉਪਾਸ਼ਨਾ ਕੀਤੀ, ਜਿਸ ਨੇ ਰੱਬ ਨੂੰ ਜਪਿਆ, ਜਿਹੜਾ ਆਸਤਕਵਾਦ ਅੰਦਰ ਉਤਰ ਗਿਆ, ਜਿਹੜਾ ਸਮੁੰਦਰ ਦੇ ਅੰਦਰ ਉਤਰ ਗਿਆ, ਗੋਤੇ ਲਾਉਣ ਦਾ ਆਨੰਦ ਉਸੇ ਨੂੰ ਆਉਣਾ। ਤੇ ਸਤਿਗੁਰੂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਨਾਸਤਿਕਵਾਦ ਇਨਸਾਨ, ਆ ਤੈਨੂੰ ਜਪਾਂ, ਆ ਤੈਨੂੰ ਦੱਸਾਂ ਬਈ ਰੱਬ ਨੂੰ ਜਪਣ ਵਾਲੇ ਕਿਹੜੇ ਕਿਹੜੇ ਹਨ, ਰੱਬ ਦੀ ਮੌਜੂਦਗੀ ਦੇ ਅੰਦਰ ਹਾਜ਼ਰ ਰਹਿਣ ਵਾਲੇ ਕਿਹੜੇ ਕਿਹੜੇ ਹਨ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਬੜਾ ਸੁੰਦਰ ਸਤੋਤਰ ਤਿਆਰ ਕੀਤਾ।

अपने दास को, अपने दास को पैसा

अपने दास को बैल सहाई सगल मनोर

ਘਾ ਲਿਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਹਾਵੰਦਾ ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ

ਸਤਿਮੈ ਅੱਛੇ ਸਾਜ ਰਹੇ ਸਭ ਕੁਛ ਸਸਮਾ ਮੇਰੇ ਕਹਿ ਰਿਹਾ ਪ੍ਰਭੂ ਰਾਮ ਨਾਮ ਤੋਂ ਮੈਂ ਸੂਨਾ ਦੇ ਪਛ ਜਾਏ ਨਾਨਕ ਕੌਮ ਪੰਥਰ ਪਾਏ ਜੁਲਮੈ ਜੋ ਚਰੀ ਜਲਾ ਰੂਪਾਂ ਤੇ ਸਜਾ ਦੋ ਹੈ ਆਜ ਜਤ ਕੋ ਬਿਲੇ ਆਪ ਨਾ ਮਨ ਮੇ ਰੱਖਿਆ ਤਮ ਮੇ ਤੁਮ ਨਾ ਖਦਾਇ ਲੈ ਪਿਆ ਵੀਰ ਬਸ ਲੈ ਕੱਪੜੇ ਪਹਿਲੇ ਤੁਰ

0: ਮੈਂ ਚੌਂਕੇ ਪਾਇਆ ਸਿੱਖਾਂ ਕਣ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੁਹਾਰ ਚੜ ਪਿਆ ਵੇ ਤਜਾ ਗਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਪਿਆਰੀਆਂ ਲੱਖ ਕੁੜੀਆਂ ਲੱਖ ਕਾਲ ਲੱਖ ਠੱਗੀਆਂ ਪੈਨਾਮੀਆਂ ਰਾਤ ਦਿਨ ਸੀ ਨਾਲ
1: ਪੱਖ ਪੱਖ ਤੇ ਬੰਬ ਮਟਿਆ ਕੋਪ ਕਰਨ ਖਾ ਸਭ ਕੋ ਆਖੇ ਪਾਏ
0: ਓਏ ਪੁਰਾਣਾ ਸਕੇ ਪੀ ਪਰ ਪਾਈਏ ਹੋਰ ਓ ਨਾਨਕ ਤਕ ਨਾ ਤੁਟੇ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ।

ਸਤਿ ਸਿੰਘ ਜੀ ਗੁਰੂ ਰਾਮਦਾਸ ਪਾਤਸ਼ਾਹ ਕਲਿਆਣ ਮਹੱਲਾ ਚੌਥਾ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਔਰ ਇਹ ਜੋ ਹੈ ਰਾਗ ਆਪ ਸਰਵਣ ਕਰ ਰਹੇ ਹੋ ਇਹ ਹਮੀਰ ਕਲਿਆਣ ਹੈ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਔਰ ਜੋ ਇਹ ਰੀਤ ਹੈ ਬੜੀ ਪੁਰਾਤਨ ਰੀਤ ਹੈ ਪੰਜ ਤਾਲ ਦੀ ਬਰਾਬਰ ਦੀ ਸਵਾਰੀ ਹੈ ਔਰ ਅੱਜ ਛੋਟੇ ਛੋਟੇ ਬੱਚੇ ਸਾਹਮਣੇ ਬੈਠੇ ਹਨ ਮੈਂ ਕਿਹਾ ਜਰਾ ਇਹਨਾਂ ਨੂੰ ਵੀ ਹੈਰਾਨ ਕਰੀਏ ਅੱਜ ਸੋ ਗੁਰ ਦੇ ਕੇ ਕਿਉਂਕਿ ਇਸ ਤਰ੍ਹਾਂ ਹੀ ਬੱਚੇ ਸਿੱਖਦੇ ਹਨ ਉਤਸ਼ਾਹ ਵੱਧਦਾ ਹੈ ਗੁਣ ਗਾਣ ਨਾਲ ਹੀ ਰੱਬ ਨਾਲ ਪਿਆਰ ਬਣਦਾ ਹੈ ਜੋ

ಸರ್ವಂ ಕಾವ್ಯಾದಿತ್ ರೋಸೋ ಶವಂ ದೇಹಹಾರಿ ಬಂದರಾ ಅಜ ಕೈದ ಹಮ್ ಉದ್ದೇ

ਭਾਈ ਗੁਰਦਾਸ ਜੀ ਲਿਖਦੇ ਸੁਧ ਬੁੱਧੀ ਦੀ ਐਸੇ ਮਹਾਨ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾਮ ਮੋਹੀ ਦੇਖ ਮੈਂ ਤਾਂ ਆਪਣਾ ਆਪ ਹੀ ਭੁੱਲ ਗਈ ਦਰਸ਼ਨ ਸੁਪਨੇ ਉਹ ਵੀ ਭਈ ਕਹੋ ਕੀ ਨਾਇਣ ਚ ਉੱਤਮ ਸਖੀ ਮਧਵ ਨੂੰ ਕਹਿੰਦੀ ਭੈਣੇ ਮੈਨੂੰ ਸੁਪਨੇ ਚ ਰਾਤੀ ਸਾਈ ਮਿਲੇ ਮੱਧਮ ਸਖੀ ਕਹਿੰਦੀ ਫਿਰ ਕਹੋ ਕੀ ਨਾ ਅੰਚਲਾ ਉਸਦਾ ਅੰਚਲ ਕਿਉਂ ਨਾ ਪਕੜ ਲਿਆ ਸੁਪਨੇ ਉਹ ਵੀ ਭਈ ਕਹੋ ਕੀ ਨਾ ਅੰਚਲਾ ਉਸਦਾ ਦਾਮਨ ਕਿਉਂ ਨਾ ਫੜਿਆ ਉਹਨੂੰ ਜਾਣ ਕਿਉਂ ਦਿੱਤਾ ਉਹ ਉੱਤਮ ਸਖੀ ਰੋ ਕੇ ਕਹਿੰਦੀ ਹੈ ਕੀ ਕਰਾਂ ਸੁੰਦਰ ਪੁਰਖ ਵਿਰਾਜ ਉਹ ਇਤਨਾ ਸੁੰਦਰ ਸੀ ਇਤਨੇ ਜਲਾਲ ਵਾਲਾ ਸੀ ਸੁੰਦਰ ਪੁਰਖ ਵਿਰਾਜਿਤ ਪੇਖ ਮਨ ਵੰਸ਼ ਦਾ

কিভাবে জানা তার করি না, মসজিদে কিভাবে মাছকে দেখা তার করি না, হাকিকত প্যার ভুলে শাহ লিখিত ইশক নিমাজ গীতি ক্যা মন্দির ক্যা মসিতি জদ ইার নে আন দিদার দিতার কো ধন গুরু অর্জুন দেব পাতশাহ জি উস অকাল পুরখ নু আপনা ইার কে সুন ইার হমারে সচি ਯਾਰ ਕਹਿੰਦੇ ਪਿਆਰੇ ਜਿਹਦੇ ਨਾਲ ਬਹੁਤਾ ਪਿਆਰ ਕੀ ਫਲਾਣਾ ਆਦਮੀ ਉਹ ਮੇਰਾ ਯਾਰ ਸਭ ਤੋਂ ਸ਼੍ਰੋਮਣੀ ਪਿਆਰ ਕਰਨ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਨੂੰ ਯਾਰ ਕਹਿੰਦੇ ਭੁੱਲਾ ਲਿਖਦਾ ਜਦ ਯਾਰ ਨੇ ਆਣ ਦੀਦਾਰ ਦਿੱਤਾ ਇਸ਼ਕ ਦਾ ਸਿਜਦਾ ਕੀਤਾ ਯਾਰ ਸਾਹਮਣੇ ਆ ਕੇ ਖੜੋ ਗਏ ਫਿਰ ਹੋਇਆ ਕੀ ਬੁੱਲੇ ਨੇ ਕਮਾਲ ਕੀਤਾ ਕਹਿੰਦਾ ਜਦ ਯਾਰ ਨੇ ਆਣ ਦੀਦਾਰ ਦਿੱਤਾ ਗੱਲ ਦੱਸਣੀ ਨਹੀਂ ਜਿਹੜੀ ਬੀਤੀ ਉਹ ਦੱਸਣ ਵਾਲੀ ਜੇ ਕੋਈ ਦੱਸਦਾ ਫਿਰਦਾ ਤਾਂ ਗਲਤ ਹੈ ਬਾਬਾ ਜੀ ਬਚਨ ਕਰਦੇ ਸਨ ਕਈ ਐਸੇ ਨੂੰ ਮੈਂ ਤੁਹਾਨੂੰ ਰੱਬ ਮਿਲਾ ਦਿੰਦਾ ਮੈਂ ਰੱਬ ਹਾਂ ਨਰਮਕਾਰ ਬਾਬਾ ਜੀ ਬਚਨ ਕਰਦੇ ਸਨ ਝੂਠ ਕੋਲ ਜਿੱਥੇ ਮੈਂ ਉੱਥੇ ਤਾਂ ਰੱਬ ਹੁੰਦਾ ਹੀ ਨਹੀਂ ਆਕਰੋਸ਼ ਮੈਂ ਤੋਂ ਵਿਛੋੜਾ ਹੈ ਕਿਉਂ ਭਾਈ ਜੇ ਤੂੰ ਕਹਿੰਦਾ ਹੈ ਤਾਂ ਮੈਂ ਨਿਰੰਕਾਰ ਮਿਲਾ ਦਿੰਦਾ ਮੈਂ ਨਿਰੰਕਾਰ ਹਜ਼ੂਰ ਕਹਿੰਦੇ ਸੋ ਅਜਾਨ ਕਹੇ ਮੈਂ ਜਿਹੜਾ ਕਹਿੰਦਾ ਮੈਂ ਜਾਣੀ ਤੇਰੀ ਬੜੀ ਬਿਰਤੀ ਲੱਗਦੀ ਕੁਛ ਨਹੀਂ ਉਹ ਤਾਂ ਅਣਜਾਣ ਉਹਨੇ ਗੁਰਮਤ ਨੂੰ ਸਮਝਿਆ ਹੀ ਸੋ ਅਜਾਨ ਕਹੇ ਮੈਂ ਜਾਣਾ ਜਾਣ ਹਾਰ ਕਿਸੇ ਮਹਾਤਮਾ ਨੇ ਬਾਬਾ ਦਲ ਸਿੰਘ ਜੀ ਮਹਾਰਾਜ ਅੱਗੇ ਬੇਨਤੀ ਕੀਤੀ ਬਾਬਾ ਜੀ ਮੈਂ ਸੁਣਿਆ ਤੁਹਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਖਿਆਤ ਦਰਸ਼ਨ ਹੁੰਦੇ ਹਨ ਬਾਬਾ ਜੀ ਕਹਿਣ ਲੱਗੇ ਮਹਾਂਪੁਰਸ਼ ਹੋ ਜੇ ਹਾਂ ਕਹਿੰਦੇ ਆ ਤਾਂ ਹਮੇ ਆਉਂਦੀ ਹੈ ਕੀ ਪਤਾ ਹੁੰਦੇ ਹੀ ਹੋਣਗੇ ਆਪਸ ਚ ਹਾਂ ਵੀ ਤਾਂ ਦੁਰਾਈ ਪਾਈ ਮੈਂ ਮੇਰੀ ਨੇ ਦਿੱਤੀ ਤੈਨੂੰ ਸੁ ਮੈਂ ਮੇਰੀ ਨੇ ਸੁਣਾਈ ਇਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਨਹੀਂ ਇਸੇ ਤਰ੍ਹਾਂ ਮੈਂ ਤੇ ਤੂੰ ਦਾ ਮੇਲ ਜਬ ਹਮ ਹੋਤੇ ਮੈਂ ਵਿੱਚ ਫਿਰਦਾ ਹੈ ਤੋ ਤੂੰ ਨਹੀਂ ਆਏ ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ ਜਿੱਥੇ ਤੂੰ ਦਾ ਪ੍ਰਕਾਸ਼ ਹੋ ਜਾਏਗਾ ਉੱਥੇ ਮੈਂ ਹੀ ਬਾਬਾ ਜੀ ਨੇ ਫਿਰ ਕੀਤਾ ਕੀ ਪਤਾ ਹੋਤੇ ਹੀ ਹੋ ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ ਬਾਬਾ ਜੀ ਸੱਚਖੰਡ ਵਿੱਚ ਲੈ ਗਏ ਸਾਹਮਣੇ ਸ੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਲੋਕਾਂ ਪੁੱਛੋ ਆ ਗੁਰੂ ਨਾਨਕ ਵਿੱਚ ਮੈਨੂੰ ਨਹੀਂ ਦਿਸਦਾ ਨਾ ਭਾਈ ਕਹਿਣ ਲੱਗੇ ਪੜ੍ਹਾਈ ਤੋਂ ਬਗੈਰ ਕੋਈ ਚੀਜ਼ ਨਹੀਂ ਮਿਲਦੀ ਆਖੋ ਜਿਤਨੇ ਤੱਕ ਪੜ੍ਹਾਈ ਨਾ ਪੜ੍ਹੀ ਬੱਚਾ ਜੇ ਪੜ੍ਹਾਈ ਪੜ੍ਹੇਗਾ ਤਾਂ ਆਲਮ ਬਣੇਗਾ ਅੱਖਾਂ ਉਹ ਹੀ ਹੈ ਪਰ ਹੁਣ ਇਲਮ ਬੜਾ ਚੰਗਾ ਲੱਗ ਰਿਹਾ ਉਹਨੇ ਮਾਸਟਰ ਦੀ ਸੰਗਤ ਗੁਰਮੁਤ ਦੀ ਪੜ੍ਹਾਈ ਪੜ੍ਹ ਕੇ ਅਸੀਂ ਉਹ ਪੜ੍ਹਦੇ ਨਹੀਂ ਹਾਂ ਨਿਤਨੇਮ ਕਰਦੇ ਨਹੀਂ ਬਾਣੀ ਨਾਲ ਜੁੜਦੇ ਨਹੀਂ ਜੀ ਮੈਨੂੰ ਦਰਸ਼ਨ ਬਾਬਾ ਜੀ ਨੇ ਪ੍ਰਸ਼ਨ ਕੀਤਾ ਸਾਖਿਆਤ ਗੁਰੂ ਵਿੱਚ ਮਹਾਂਪੁਰਸ਼ ਪਰ ਇਹ ਨਹੀਂ ਕਹਿਣਾ ਦਰਸ਼ਨ ਮੈਂ ਤੇ ਤੂੰ ਉਹਦਾ ਮੇਲ ਗੱਲ ਦੱਸਣੀ ਨਹੀਂ ਜਿਹੜੀ ਕੀਤੀ ਇਹ ਦਰਸ਼ਨ ਹੀ ਐਸੇ ਇਹ ਦਰਸ਼ਨ ਦਰਸ਼ਨ ਪੇਖਤ ਮੈਂ ਜੀਓ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਅੱਜ ਉਹਨਾਂ ਦਰਸ਼ਨਾਂ ਨੂੰ ਸ੍ਰੇਸ਼ ਗੰਗਾ ਰਾਮ ਉਡੀਕਦਾ ਪੇ ਕਿਹੜੇ ਦਰਸ਼ਨ ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਦਰਸ਼ਨ
ਧਰਤੀ ਤੇ ਆਗੂ ਨਾ ਕਦ ਸਮਾਂ ਆਏਗਾ ਮੇਰੇ ਮਨ ਦੀ ਚ ਕਾਫੀ ਸਮਾਂ ਹੋ ਗਿਆ ਰਾਤ ਦਿਨ ਸਾਧ ਸੰਗਤ ਦੇ ਭਾਂਡੇ ਜੂਠੇ ਮਰਜੀ ਗਏ ਕਿਤਨਾ ਸਮਾਂ ਹੋ ਗਿਆ 6 ਮਹੀਨੇ ਤੇਰੀ ਸਾਧ ਸੰਗਤ ਜੇ ਕਿਸੇ ਵੇਲੇ ਮਨ ਡੋਲਦਾ ਹੈ ਤਾਂ ਆਸਰਾ ਇਹ ਹੀ ਕਰੇਗਾ

ਪਰਉਪਕਾਰਿਕ ਦੋ ਹੀ ਵਸਤੂਆਂ ਹਨ, ਸੇਵਾ ਤੇ ਸਿਮਰ। ਸੇਵਾ ਨਾਲ ਮਨ ਵਿਚ ਨਿਮਰਤਾ ਆਉਂਦੀ, ਨਿਮਰਤਾ ਵਾਲੇ ਮਨ ਵਿਚ ਸਿਮਰਨ ਟਿਕ ਜਾਂਦਾ। ਗੰਗਾ ਰਾਮ ਰਾਤ ਦਿਨ ਭਾਂਡੇ ਮਾਂਜਦਾ, ਛੇ ਮਹੀਨੇ ਅੱਜ ਨਾਲੇ ਭਾਂਡੇ ਮਾਂਜੀ ਜਾਂਦਾ, ਨਾਲੇ ਆਪਣੇ ਮਨ ਨੂੰ ਪਿਆ ਸਮਝਾਉਂਦੇ। ਇੱਧਰ ਆਸਾ ਜੀ ਦੀ ਨਾਲ ਦੇ ਕੀਰਤਨ ਦਾ ਭੋਗ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਵਾਨ ਚ ਉੱਠ ਕੇ ਸਿੱਧੇ ਲੰਗਰ ਚ ਆ ਤੇ ਗੰਗਾ ਰਾਮ ਦੇ ਕੋਲ ਆ ਕੇ ਖੜੋ ਗਏ। ਗੰਗਾ ਰਾਮ ਕੀ ਪਿਆ ਕਰਦਾ? ਗੰਗਾ ਰਾਮ ਜੋ ਸਿਰ ਚੁੱਕੇ, ਕੀ ਤੱਕਿਆ? ਇਸ ਮੂਰਤ ਦਾ ਧਿਆਨ ਪਿਆ ਧਰਦਾ ਸਾਂ, ਮੂਰਤ ਤੋਂ ਸੂਰਤ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਖੜੋ ਗਏ। ਗੰਗਾ ਰਾਮ ਹੱਥ ਤਾਂ ਸਵਾਹ ਨਾਲ ਲਿਬੜੇ ਹੋਏ ਸਨ, ਪਰ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਰੁੱਤ ਹੋ। ਗੰਗਾ ਰਾਮ ਕੀ ਕਰਦਾ ਹੈ? ਪਾਤਸ਼ਾਹ ਤੇਰੇ ਸਿੱਖਾਂ ਦੇ ਜੂਠੇ ਭਾਂਡੇ ਕਿੰਨਾ ਚਿਰ ਹੋ ਗਿਆ ਹੈ? ਛੇ ਮਹੀਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾ ਪਏ। ਗੰਗਾ ਰਾਮ ਤੇਰੀ ਸੇਵਾ ਸਫਲ ਹੋਈ, ਮੰਗ ਕੀ ਮੰਗ? ਗੁਰੂ ਘਰ ਦੀ ਸੇਵਾ ਜੋ ਵੀ ਕਰਦਾ ਹੈ ਉਹ ਸਫਲ, ਗੁਰ ਕੀ ਸੇਵਾ ਸਫਲ ਸਫਲ। ਤਨ ਮਨ ਧਨ ਮਨ ਜੋ ਵੀ ਕਰਦਾ, ਜਿਤਨੀ ਵੀ ਕਰਦਾ ਹੈ ਕੋਈ ਗੁਰਮੁਖ ਮਾਈ ਪਾਈ, ਉਹਦਾ ਫਲ ਜ਼ਰੂਰ। ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ ਚੂਰੀ। ਗੰਗਾ ਰਾਮ ਮੰਗ ਤੇਰੀ ਸੇਵਾ ਗੁਰੂ ਨਾਨਕ ਦੇ ਦਰ ਤੇ ਕਰਵਾ। ਪਾਤਸ਼ਾਹ ਫਿਰ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਦਰ ਹੈ, ਹਿੰਦੂ ਮੁਸਲਮਾਨ ਕੁੱਲ ਦਾ ਸੰਗ ਹੈ, ਜੋ ਮੰਗੀ। ਗੰਗਾ ਰਾਮ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਮੇਰੇ ਉੱਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਉਸ ਤੋਂ ਵੀ ਵੱਡਾ ਬਣਾ ਦੇਈਏ? ਇਹ ਤੇਰੀ ਕਿਰਪਾ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਫਿਰ ਦਿੱਲੀ ਚਲਾ, ਗੁਰੂ ਤੇ ਭਰੋਸਾ ਰੱਖੀ, ਗੁਰੂ ਨੂੰ ਸ਼ਾਹ ਸਮਝੀ, ਤੂੰ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਗਿਆ। ਗੰਗਾ ਰਾਮ ਦਿੱਲੀ ਆ ਕੁਝ ਦਿਨ ਫਿਰਦਾ ਰਿਹਾ, ਕੋਈ ਕਾਰੋਬਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਦਿਨ ਮਨ ਬੜਾ ਉਦਾਸ ਹੈ, ਅਰਦਾਸ ਕੀਤੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਤਾਂ ਬਚਨ ਕੀਤਾ ਸੀ ਵੀ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਜਾਏਗਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ ਹੈ। ਉਹ ਝੱਟ ਕੀਜੇ ਪਾਤਸ਼ਾਹ ਹਿਰਦੇ ਤੇ ਆ ਕੇ ਬਹਿ ਗਏ। ਗੰਗਾ ਰਾਮ ਘਾਬਰਦਾ ਕਿਉਂ? ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਲੈ ਕੇ ਬੈਠੇ ਹਨ, ਤੂੰ ਵੀ ਕੋਠੀ ਲੈ ਲਿਆ ਉੱਥੇ ਕਿਰਾਏ। ਵੱਡੇ ਵੱਡੇ ਸੇਠ, ਕਾਰੋਬਾਰ ਬਿਜਨਸ ਕਰਨ ਵਾਲੇ, ਜਿੱਥੇ ਮੁਨੀਰ ਵਹੀਆਂ ਲੈ ਕੇ ਬੈਠੇ, ਉਹ ਗੰਗਾ ਰਾਮ ਨੇ ਵੀ ਉੱਥੇ ਕਿਰਾਏ ਤੇ ਕੋਠੀ ਲੈ। ਪਰ ਕੁਛ ਹੋਰ ਕੋਲ ਹੋਵੇ ਤਾਂ ਬਿਜਨਸ ਕਰੇ, ਸਾਰਾ ਦਿਨ ਬੈਠਾ ਰਹਿੰਦਾ। ਪਰ ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਏ, ਇਹਦੇ ਕੋਲ ਲੱਖ ਮੋਹਰ ਸੀ ਤੇ ਲਾਹੌਰ ਦੀ ਇਹਨੇ ਉਂਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ, ਕਹਿਣ ਲੱਗਾ ਵੀ ਲੱਖ ਮੋਹਰ ਦੀ ਉਂਡੀ ਲਾਹੌਰ ਦੀ ਕਰਨੀ ਹੈ, ਕਰ ਦਿਓ। ਸਾਰੇ ਜਿਤਨੇ ਇੱਥੇ ਸੇਠ ਸਨ ਸਾਰਿਆਂ ਨੇ ਸਿਰ ਫੇਰੇ, ਸਾਡੇ ਕੋਲ ਇਤਨੀ ਮਾਇਆ ਨਹੀਂ। ਪਠਾਨ ਕਹਿਣ ਲੱਗਾ ਫਿਰ ਐਵੇਂ ਗੱਡੀਆਂ ਲਾ ਕੇ ਬੈਠੇ?
ਐਵੇਂ ਆਪਣਾ ਠਾਠ ਬਣਾਏ, ਬੜੇ ਸ਼ਰਮਿੰਦੇ ਹੋਏ। ਪਰ ਸੋਚਿਆ ਅਸੀਂ ਤਾਂ ਸ਼ਰਮਿੰਦੇ ਹੋਏ ਹਾਂ, ਪਰ ਉਹ ਜਿਹੜਾ ਸਾਹਮਣੇ ਕੰਗਾਲ ਜਿਹਾ ਆਦਮੀ ਸਾਡੇ ਮੁਕਾਬਲੇ ਚ ਕੋਠੀ ਲੈ ਕੇ ਬੈਠਾ, ਉਹਦੇ ਕੋਲ ਕੋਲ ਤਾਂ ਲੱਖ ਪੈਂਦੀ ਨਹੀਂ ਹੈ। ਇਹ ਖਿਆਲ ਹੀ ਆਇਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਫਿਰ ਆ ਕੇ ਹਿਰਦੇ ਤੇ ਬਹਿ ਗਏ, ਕੰਗਾ ਰਾਮ ਕਿਉਂ ਕਹਾ ਕਰਦੇ, ਤੂੰ ਸਾਡੇ ਨਾਲ ਵੀ ਉਂਗੀ ਕਰਦੇ, ਆਖੋ ਤਰੀਕ ਸਾਰੇ ਆਖੋ ਸਾਰੇ ਆਪ ਪਾਤਾਂ ਵਾਲਿਓ।

ਉਹ ਭਾਗਾਂ ਵਾਲਾ ਹੈ ਜਿਸ ਦੀ ਰਸਨਾ ਵਾਹਿਗੁਰੂ ਦਾ ਹੈ। ਹਰ ਸਮੇਂ ਕਰੀ ਕੀ ਪਤਾ ਕਿਸ ਵੇਲੇ ਦਾ ਜਪਿਆ ਹੋਇਆ ਵਾਹਿਗੁਰੂ ਸਾਡੇ ਹਿਰਦੇ ਦੀ ਵਾਚਾ ਹੈ। ਕੰਗਾਰਾਮ ਤੂੰ ਸਾਡੇ ਨਾਂ ਦੀ ਉਡੀ ਕਰ ਦੇ। ਕੰਗਾਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਰਦਾਸ ਪਾਤਸ਼ਾਹ ਜੀ ਦੇ ਨਾਂ ਜੀ ਲਾਹੌਰ ਦੀ ਹੁੰਡੀ ਕਰ। ਪਠਾਨ ਤੁਰ ਪਏ ਆ ਇਧਰੋਂ ਧੰਨ ਗੁਰੂ ਅਰਦਾਸ ਪਾਤਸ਼ਾਹ ਜੀ ਸ੍ਰੀ ਗੋਬਿੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ ਅੱਗੇ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਉਹ ਖਾਨ ਕਿੱਥੋਂ ਆਇਆ ਦਿੱਲੀ ਤੂੰ ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ ਇਹਨੂੰ ਕਿਸ ਤਰ੍ਹਾਂ ਪਤਾ ਲੱਗੇ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ ਨਾ। ਪਠਾਨ ਹੋਰ ਬੜਾ ਆਸ਼ਚਰਜ ਹੋਏ ਇਨਸਾਨ ਹੈ ਕਿ ਕੋਈ ਜਾਦੂ ਹੈ। ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਦੀ ਉਹ ਅਸੀਂ ਆਵਾਂ ਅੱਗੇ ਅੱਗੇ ਹਜ਼ੂਰ ਚੱਲ ਪਏ ਪਿੱਛੇ ਪਿੱਛੇ ਪਠਾਨ ਸਾਹਿਬ ਜੀ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ ਲੈ ਵੀ ਪਠਾਨ ਬੈਠ ਗਿਆ ਲੱਖ ਮੋਰ ਗਿਣ ਕੇ ਦੇ ਦਿੱਤੀ ਆ ਖੁਦ ਸੀ ਮੋਰ ਲੈ ਕੇ ਜਿਸਨੇ ਪਠਾਨ ਭੁਲੇ ਚਾਰ ਕਦਮ ਹੀ ਗਿਆ ਸੀ ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਪਰ ਇਹ ਇਨਸਾਨ ਨਹੀਂ ਕੋਈ ਫਰਿਸ਼ਤਾ ਜਾਪਦਾ ਜਿਹਦੇ ਮਸਤਕ ਤੇ ਬੜਾ ਦੂਰ ਸੀ ਉਹਦੇ ਬਚਣਾ ਚ ਬੜਾ ਆਨੰਦ ਸੀ ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰ। ਪਠਾਨ ਮੁੜ ਕੇ ਜਿਸਨੇ ਵਾਪਸ ਆਇਆ ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ ਨਾ ਉਹ ਦੁਕਾਨ ਹੈ ਨਾ ਦੁਕਾਨਦਾਰ ਆਖੋ ਸ੍ਰੀ ਆਪਣੇ ਸਿਰ ਕੀ ਆਪੇ ਰੱਖੇ ਆਪੇ ਨਾਮ ਜੈ ਜੈ ਕਾਜ ਕੀਰਤ ਸੇਵਕ ਕੀ ਤਾਂ ਤਾਂ ਉਠਤਾਵੇ ਸੇਵਕ ਕੋ ਨਿਕਟੀ ਨਿਕਟੀ ਵੀ ਦਿਖਾਉਂਦਾ ਜੀ ਅਸੀਂ ਨਿਕਟ ਸਮਝੀਏ ਗੱਲ ਕੀ ਗਰ ਨਿਕਟੋ ਉਸਦਾ ਹੈ ਪਰ ਜੇ ਸਮਝੀਏ ਦੁਕਾਨ ਪ੍ਰਣਾਸੀ ਤੇ ਆਦਿਮ ਸਰੂਪੇ ਸਦਾ ਅਭ ਸੰਜੈ ਅਭੰਗਨ ਬਣ ਲੱਖ ਮੋਰ ਗੰਗਾ ਰਾਮ ਕੋਲ ਆ ਗਈ। ਬਿਜ਼ਨਸਮੈਨ ਤੋਂ ਅੱਗੇ ਬੜਾ ਜੋ ਬਿਜ਼ਨਸ ਕੀਤਾ ਅੱਗੇ ਨਾਲ ਵੀ ਅਮੀਰ ਬਣ ਸਾਰੀ ਦਿੱਲੀ ਵਿਚ ਸੇਠ ਗੰਗਾ ਰਾਮ ਫਰਮਾਂ ਚੱਲ ਰਹੀਆਂ ਹਨ ਨੌਕਰ ਚਾਕਰ ਕਾਰੋਬਾਰ ਦੇਸ਼ਾਂ ਪ੍ਰਦੇਸ਼ਾਂ ਵਿਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ ਤੇ ਧੰਨ ਗੁਰੂ ਅਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇੱਕ ਦਿਨ ਇੱਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ ਕਿਉਂ ਬਾਈ ਕੀ ਚੱਲਦਾ ਰੋ ਪਿਆ ਕਹਿਣ ਲੱਗਾ ਪਾਤਸ਼ਾਹ ਘਰ ਵਿਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਜਾ ਪਰ ਕੋਲ ਸਮਰੱਥਾ ਨਹੀਂ ਹੈ ਮੈਂ ਇਸ ਚਿੰਤਾ ਵਿਚ ਰਾਤ ਦਿਨ ਬੀਤੀ ਸੱਚਮੁੱਚ ਇਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ ਮਾਤਾ ਪਿਤਾ ਨੂੰ ਫਿਰ ਫਿਕਰ ਪਾਤਸ਼ਾਹ ਕਿਰਪਾ ਕਰੋ ਆਪ ਬਖਸ਼ਿਸ਼ ਕਰੋ ਬਰਾਬਰ ਦੀ ਡਗੌਰੀ ਹਜ਼ੂਰ ਕਹਿਣ ਲੱਗੇ ਕਿੰਨੀ ਕਮਾਇਆ ਨਾਲ ਸਰ ਜਾਏਗਾ ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੇ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾਵੇ ਦਾ ਕਾਰਜ ਕਰਦੇ ਹਾਂ ਬੱਚੀ ਦੇ ਹੱਥ ਪੀੜੇ ਕਰਦੇ ਹਾਂਗਾ ਫਲ ਪੂਰਾ ਹੋ ਜਾਏ। ਹਜ਼ੂਰ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਵੇ ਤਾਂ ਤੈਨੂੰ 500 ਰੁਪਈਆ ਮਿਲ ਸਕ ਮਹਾਰਾਜ ਉਹ ਕਿੱਦਾਂ ਹਜ਼ੂਰ ਕਹਿਣਗੇ ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾ ਰਾਮ ਮੁੰਡੀ ਲਿਖਦੇ ਨੇ ਉੱਥੇ ਚਲਾ ਜਾ 500 ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਮੁੰਡੀ ਲਿਖੀ
ब्राह्मण लेके दिल्ली पहुंच गए। पुछदा पुछांदा सेठ गंगा राम दे घर पहुंचे, अगे उसे तरह दरबान खड़ोता है। अंदर जान लगा दरबान ने क्या पीछे हट, तू कौन है कितो आए है? इन्हें क्या मैं गोइंदवाल साहब तू आया। गंगा राम नु मिला काम की है? इन्हें क्या मेरे को हुंडी है? शकलवाल वेख के दरबान ने बड़ी नफरत की, किथे हुंडी दिखाई? दरबान कहने लगा फिर ठहर जाए, पहले सेठ तू इजाजत ले। गंगा राम बाहर खड़ोते, दरबान अंदर चला गया। अगे गंगा राम बड़े ठाठ च गद्दे लगा के बैठा है, नौकर चाकर एक पासे मुरी भैया लेके बैठे। दरबार ने किया सेठ जी एक आदमी आया उसके को डी है तुहानू तो मिलना चाहता। गंगा राम ने किया भेज दो। अंदर चला गया ब्राह्मण, आवे किस तरह है? गंगा राम मेरे को हुंडी केदी हुंडी है? धन गुरु अमरदास पातशाह जी ने हुंडी भेजी। सोचन लगी, सिर नु खुरकन लगे, कहन लगा केड़ा अमरदास? आखो श्री वाहिगुरु केड़ा अमरदास? ब्राह्मण ने कहा अमरदास नहीं, धन श्री गुरु अमरदास पातशाह। हां हां ओ बुढ़ा अमरदास, आखो श्री वाहिगुरु। ब्राह्मण नु बड़ा गुस्सा आ गया, गंगा राम अज गुरु नु बुढ़ा पिया कहना, इसने तेरी पत रखी अज ये की वचन कर रहे? गंगा राम तेरे गुरु ने हुंडी भेज दी है? हां तो गंगा राम ने मुनीमा वाल इशारा किया, देखो भाई कोई गुरु अमरदास पातशाह जी का साडे नाल लैण देण है? भैया ने मुनीमा ने सारिया वहिया फरोलियां शुरू कर दी, बड़िया बड़िया वहिया सन, फाइलां सन, फरोल के आखिरकार सिर फेरिया ते कहा सेठ अमरदास का कोई खाता नहीं। फिर वहिया कह दी जिद अमरदास का खाता नहीं, आखो जिस फाइल के अंदर कारोबार च गुरु का खाता नहीं वो तो अधूरा कारोबार, इंसान अधूरा है उसके कारी भी, गुरु पूरा है उसकी बख्शिश। फिर घर बैसो हरजन प्यारे सतगुरु तुमरे, बड़ी आकड़ नाल गंगे रखे, देखो जी कैसे लोग, ना कोई लैण है ना कोई देण, एवें उंडी भेज दीती। ब्राह्मण ने कहा गंगा राम गुरु नु भुल गया, माया का पर्दा तेरी मत ते आ गया, दात प्यारी विसरिया दातारा, मैं तेनू इन अखा नाल वेखिया कि तू गुरु दे लंगर जूठे पाखे पाई जा, अज तू गुरु नु भुल गया। कह लगा चलो ये तो ठीक है, पर गुरु का यह कम थोड़ा भी 500 की उंडी भेज दी, आज देती कल 1000 दी भेज देगा, हुण मैं माया जाया नहीं करनी, आखो श्री वाहे। पर इस मूर्ख नु पता नहीं सी माया तो वो जाया होती है जिहड़ी दूजे पासे लगी, जिहड़ी गुरु दे रेखे लग जाए वो माया तो सफल हो जाती है। जवाब दे ब्राह्मण वापस आ गए, हजूर देके मथा टेकिया रोह पे। हजूर कहने लगे क्यों भाई ब्राह्मण देवता मिल गए 500 रुपया? रो के कहने लगा पातशाह कोई नहीं मिले। क्यों नहीं मिलेगा? ब्राह्मण कहने लगा महाराज एवं इतनी दूर मेनू भेजे, वो तो कहना मेरा गुरु ना लैण देण भी कोई नहीं, कोई खाता नहीं। हजूर कहने लगे गंगा राम कहता है? हां महाराज। वो कहना मेरा गुरु ना कोई लैण दे। तो हजूर चौपड़ा मार के बैठे, चादर की बुकर मार सज्जा हाथ कढ़िया दिल्ली वर कीता, मुठ मीट के जेब पाया।

ਉੱਪਰ ਕਰ ਦਿਓ, ਬਲਬ ਵੀ ਲੱਗਾ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ, ਪਰ ਅੰਧੇਰਾ ਹੀ ਹਨੇਰਾ। ਸਿੰਘਾ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ, ਸਾਡੀਆਂ ਕਮਾਈਆਂ ਨੇ ਕੀ ਪੂਰੀਆਂ ਕਰਨੀਆਂ। ਬਾਬਾ ਜੀ ਬਚਨ ਕਰਦੇ ਸਨ, ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਤਨ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਮਾਣ ਕਰਦਾ, ਜਿਹੜੀ ਮੁੱਕਦੀ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ ਦਿਓ। ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲੇ ਕਹਿੰਦਾ ਜਾਂਦਾ

ਸੇਠ ਗੰਗਾ ਆਰਾਮ ਫਿਰ ਗੰਗੂ ਬਣ ਗਿਆ। ਕਿਉਂ ਬਣਿਆ? ਮਾਲਕ ਦੀ ਮਿਹਰ ਜੋ ਖਤਮ, ਮਾਲਕ ਦੀ ਮਿਹਰ ਦਾ ਦਰਵਾਜ਼ਾ ਜੋ ਬੰਦ ਹੋ ਗਿਆ। ਬਾਬਾ ਜੀ ਬਚਨ ਕਹਿੰਦੇ ਸਨ, ਜੇ ਮਾਲਕ ਦੀ ਮਿਹਰ ਹੋਵੇ ਤਾਂ ਮਿੱਟੀ ਸੋਨਾ ਬਣ ਜਾਂਦਾ, ਜੇ ਮਿਹਰ ਨਾ ਹੋਵੇ ਤਾਂ ਸੋਨਾ ਮਿੱਟੀ ਬਣ ਕੇ। ਮਾਣ ਜੀ ਲਿਖਿਆ, ਜੇ ਉਹ ਸੋਨੇ ਨੂੰ ਹੱਥ ਨਾ ਆਵੇ ਕਿਉਂ ਸੇਤੀ ਹੋ ਜਾਵੇ। ਮਿਹਰ ਵੱਡੀ, ਸੇਠ ਗੰਗਾ ਆਰਾਮ ਗੰਗੂ ਬਣ ਜਾਂਦਾ, ਦਰ ਦਰ ਭੜਕਦਾ ਫਿਰਦਾ ਪਰ ਨਾਲ ਰੋਂਦਾ ਵੀ ਹੈ, ਮਨਾ ਤੋਂ ਕਿਹੜੀ ਭੁੱਲ ਕੀਤੀ, ਮਾਲਕ ਨੇ ਰੀਝ ਕੇ ਤੇਰੀ ਬਾਂਹ ਫੜੀ ਸੀ, ਪਰ ਤੂੰ ਮਾਇਆ ਦੇ ਜੰਜਾਲ ਚ ਪੈ ਗਈ, ਮਾਇਆ ਦੀ ਚਮਕ ਦਮਕ ਚ ਆ ਕੇ ਤੂੰ ਗੁਰੂ ਨੂੰ ਭੁੱਲ ਗਈ। ਹੁਣ ਆਪਣੇ ਕੀਤੇ ਕਰਮਾਂ ਦਾ ਫਲ ਪਾ, ਬੜਾ ਦੁਖੀ ਸੋਚਿਆ, ਤੂੰ ਤਾਂ ਬੜੀ ਭੁੱਲ ਕੀਤੀ ਹੈ ਪਰ ਗੁਰੂ ਬਖਸ਼ਣ ਦੇ ਇੱਕ ਵਾਰੀ ਫਿਰ ਚ ਦਿੱਲੀ ਉਤਰਿਆ। ਸ੍ਰੀ ਗੋਇੰਦਵਾਲ ਸਾਹਿਬ ਗੰਗਾ ਗੁਰੂ ਦੇ ਮੱਥੇ ਨੀ ਲੱਗਾ, ਸਿੱਧਾ ਲੰਗਰ ਚ ਭਾਂਡੇ ਮਾਂਜਣੇ ਸ਼ੁਰੂ ਕਰ, ਛੇ ਮਹੀਨੇ ਫੇਰ ਭਾਂਡੇ ਮਾਂਜ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਫੇਰ ਲੰਗਰ ਵਿਚ ਆ ਗਏ। ਗੰਗਾ ਰਾਮਾ, ਤੈਨੂੰ ਤਾਂ ਸੇਠ ਗੰਗਾ ਰਾਮ ਬਣਾਇਆ ਸੀ, ਆਖੋ ਸ੍ਰੀ ਇੱਥੇ ਉੱਠੇ, ਚਰਨਾਂ ਨੂੰ ਘੁੱਟ ਕੇ ਜੱਫੀ ਪਾ ਗਈ, ਭੁੱਗਾ ਮਾਰ ਕੇ ਰੋਈ, ਜਦ ਅੱਖਾਂ ਦੀਆਂ ਸਿੱਟੀਆਂ ਚੋਂ ਪਿਆਰ ਦੇ ਸੁੱਚੇ ਮੋਤੀ ਦੁੱਲੇ ਜਾਂਦੇ ਹਨ ਤੇ ਰੋ ਕੇ ਕਹਿੰਦਾ ਹੈ, ਤੁਮ ਦੇਵੋ ਸਭ ਕੁਛ ਦਇਆ ਧਾਰ ਹਮ ਆਖਿਰ। ਆਖਿਆ ਤੇਰੇ ਵੱਲੋਂ ਕੋਈ ਕਮੀ ਨਹੀਂ ਰਹੀ, ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲੇ ਪ੍ਰਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੋਈ ਬਾਲਕ, ਸਹਿਜੇ ਸਹਿਜ ਖਿਲਾਏ ਨਾ ਨਹੀਂ ਕਰਦਾ ਆਲਿਕ, ਆਗੁਣ ਕੋਨਾ ਚਿਤਾਰਦਾ ਗੱਲ ਸੇ, ਪਰ ਮੈਂ ਉਹ ਨਲਾਇਕ ਪੁੱਤਰ ਹਾਂ ਤੇਰਾ, ਮਾਂ ਦੀ ਗੋਦੀ ਜੀ ਛਾਲ ਮਾਰ ਕੇ ਬਾਹਰ ਨਿਕਲੋ, ਤੁਸੀਂ ਤਾਂ ਬੜੀ ਕਿਰਪਾ ਮੈਨੂੰ ਬਖਸ਼ ਰੋਈ ਜਾਂਦਾ। ਹਜ਼ੂਰ ਮੁਸਕਰਾਉਂਦਾ ਕਹਿਣ ਲੱਗੇ, ਗੰਗਾ ਰਾਮ ਰੋ ਨਾ ਪਾਤਸ਼ਾਹ, ਮੈਂ ਪਾਪੀ ਦਾਤਾ ਨੂੰ ਪਾ ਕੇ ਤੈਨੂੰ ਭੁੱਲ ਗਿਆ, ਮੇਰੇ ਵਰਗਾ ਨੀਚ ਕੌਣ ਹੋ ਸਕਦਾ, ਖਸਮ ਵਿਸਾਰੇ ਤੇ ਕਮ ਜਾ। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਰੋ ਨਾ, ਤੂੰ ਮੇਰੇ ਸਿੱਖਾਂ ਦੀ ਫਿਰ ਆ ਕੇ ਸੇਵਾ ਕੀਤੀ ਹੈ, ਇੱਕ ਵਾਰੀ ਫਿਰ ਮੰਗ ਆਖੋ ਸ੍ਰੀ ਗੁਰੂ ਕਿਤਨਾ ਗੁਰੂ ਕਿਤਨਾ।

ਪਰ ਆਪਣੀ ਸਿੱਖਾਂ ਦੀ ਸੇਵਾ ਤੇ ਰੀਝਦਾ ਪਿਆ। ਤਲਗੀਧਰ ਪਿਤਾ ਜੀ ਨੇ ਫਰਮਾਇਆ ਜੋ ਮੇਰੀ ਸਿੱਖ ਦੀ ਸੇਵਾ ਕਰ ਰਿਹਾ ਉਹ ਮੇਰੀ ਕਰ ਰਿਹਾ, ਜੋ ਮੇਰੇ ਗੁਰ ਸਿੱਖ ਦੇ ਮੂੰਹ ਚ ਪਾ ਰਿਹਾ ਮੇਰੇ ਮੂੰਹ ਚ ਪਾ ਰਿਹਾ। ਸੇਵ ਕਰੀ ਇਨ ਹੀ ਕੀ ਭਾਵ। ਤਲਗੀਧਰ ਪਿਤਾ ਜੀ ਫਰਮਾਉਂਦੇ ਜੇ ਸੇਵਾ ਕਰਨੀ ਹੈ ਤਾਂ ਮੇਰੇ ਸਿੱਖਾਂ ਦੀ ਕਰ, ਜੀਵਨ ਵਾਲੀ ਉਹ ਮੈਨੂੰ ਭਾਂਦੀ ਹੈ, ਉਹ ਸੇਵਾ ਪ੍ਰਵਾਨ। ਸੇਵ ਕਰੀ ਇਨ ਹੀ ਕੀ ਭਾਵ, ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨ ਹੀ ਕੋ ਬਨੋ। ਜੇ ਦਾਨ ਦੇਣਾ ਹੈ ਕਿਉਂਕਿ ਦਾਨ ਦਾ ਫਲ ਮਿਲਦਾ, ਜੇ ਹਾ ਬੀਜੇ ਉਹ ਮਿਲੇਗਾ। ਜੇ ਦਾਨ ਕਰਨਾ ਹੈ ਤੋ ਇਨ ਹੀ ਕੋ ਬਲੋ, ਔਰ ਆਰ ਕੋ ਦਾਨ ਨਾ ਲਾਗ, ਹੋਰ ਕਿਸੇ ਨੂੰ ਦਾਨ ਕਰੋ ਹਜ਼ੂਰ ਕਹਿੰਦੇ ਮੇਰੇ ਤੱਕ ਪਹੁੰਚਦਾ ਹੀ ਨਹੀਂ। ਆਗੇ ਫਲੇ ਇਨ ਹੀ ਕੋ ਦਿਓ, ਜਗ ਮੇ ਜਸ ਔਰ ਦਿਓ ਸਭ ਠੀਕ ਕੋ, ਮੋਗਰੇ ਮੈਂ ਮਨ ਕੇ ਤਰਤੇ ਸਿਰੋ ਧਨ ਹੈ ਸਭ ਹੀ। ਖਾਲਸਾ ਜੀ, ਗੁਰੂ ਨੇ ਕਿਤਨਾ ਪਿਆਰ ਤੁਹਾਡੇ ਨਾਲ ਕੀਤਾ। ਮਾਤ ਗੁਜਰੀ ਦਾ ਲਾਲ ਪਿਆ ਕਹਿੰਦਾ ਮੇਰਾ ਸਿਰ ਇਹਨਾਂ ਦੇ ਵਾਸਤੇ ਆਖੋ ਸੀ, ਪਿਆਰ ਨਾਲ ਆਖੋ ਨਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਗੁਰੂ ਇਤਨਾ ਪਿਆਰ ਪਿਆ ਕਰਦਾ ਸਤਸਿੱਖ ਕਿਉਂ ਨਾ ਕਰ, ਕਿਉਂ ਨਾ ਅੰਮ੍ਰਿਤ ਛੱਕ ਕੇ ਤਿਆਰ ਪਰ ਤਿਆਰ ਰਹੇ, ਬਾਣੀ ਪੜ੍ਹੇ ਇਤਨੇ ਵੀ ਬਣੇ, ਜਿਸ ਗੁਰੂ ਨੇ ਇਤਨੀ ਬਖਸ਼ਿਸ਼ ਕੀਤੀ। ਗੰਗਾ ਰਾਮ ਇੱਕ ਵਾਰੀ ਫਿਰ ਗੰਗਾ ਰਾਮ ਰੋ ਪਿਆ, ਪਾਤਸ਼ਾਹ ਨੂੰ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ, ਮੈਂ ਛੋਟਾ ਹਾਂ ਮੇਰੀ ਮੰਗ ਵੀ ਛੋਟੀ। ਹਜ਼ੂਰ ਕਹਿਣ ਲੱਗੇ ਠੀਕ, ਗੰਗਾ ਰਾਮ ਅੱਗੇ ਤੋਂ ਮਾਇਆ ਮੰਗੀ ਸੀ, ਜਿੱਥੇ ਮਾਇਆ ਨਿਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਆਖੋਸਤੀ। ਜਿਹੜੀ ਨਿਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ, ਹੋ ਮੈਂ ਆ ਗਈ, ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਨਹੀਂ। ਫਿਰ ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਗਲਤ ਪਾਸੇ ਲੈ ਜਾਂਦੀ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ। ਝੋਲੀ ਅਲੀ ਪਾਤਸ਼ਾਹ ਕਰੋ ਕਿਰਪਾ, ਹਜ਼ੂਰ ਕਹਿਣ ਲੱਗੇ ਗੰਗਾ ਰਾਮ ਜਪ ਸਤਨਾਮ। ਮੁਖਤਲੀ ਨਾਮ ਸੁਹਾਗਣ ਪਤੀ ਨੂੰ ਮੰਗ ਲੈਂਦੀ, ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ, ਕੋਈ ਕਮੀ ਨਹੀਂ ਰਹੀ। ਸਿੱਖ ਗੁਰੂ ਨੂੰ ਮੰਗ ਲੈਂਦਾ ਦੁਨੀਆਂ ਦੇ ਪਦਾਰਥ ਆਪਣੇ ਆਪ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਚੰਗਾ ਰਾਮ। ਤੈਨੂੰ ਨਾਮ ਦੀ ਦਾਤ ਬਖਸ਼, ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਆਏਗਾ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਮਾਇਆ ਵੀ ਤੈਨੂੰ ਮਿਲੇ। ਪਰ ਹੁਣ ਮਾਇਆ ਅਸਰ ਨਹੀਂ, ਕੀ ਕਹਿੰਦੇ ਜੀ ਕਿਉਂ ਅਸਰ ਨਹੀਂ ਕਰਦੀ? ਜਿੱਥੇ ਨਾਮ ਹੈ, ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ, ਜੈਸੇ ਜਨਮ ਕਮਨ ਨਿਰਾਲਮ, ਮੁਰਗ ਆਈ ਕਬਰ ਫੁੱਲ ਪਾਣੀ ਚਰਿੰਦਾ, ਪਾਣੀ ਚਰਿੰਦਾ ਆਇਆ ਨਿਆ, ਪਾਣੀ ਵੀ, ਪਾਣੀ ਵੀ ਹੈ ਨਾਲ ਚਿੱਕੜ ਵੀ। ਆਖੋ ਸ੍ਰੀ ਪਾਣੀ ਵੀ ਚਿੱਕੜ ਵੀ, ਪਰ ਕਬਰ ਫੁੱਲ ਫਿਰ ਵੀ ਖਿੜਿਆ ਹੀ ਰਹਿੰਦਾ। ਕਿਉਂ? ਕੁਦਰਤ ਨੇ ਇਹਦੇ ਵਿੱਚ ਸੰਧਿਆਈ ਪਾਈ, ਚਿਕਨਾਈ ਹੈ, ਇਹਦੇ ਨਾਲ ਪਾਣੀ ਅਸਰ ਨਹੀਂ ਕਰਦਾ। ਇਸੇ ਤਰ੍ਹਾਂ ਮੁਰਗਾਬੀ ਪੰਛੀ ਹਰ ਵੇਲੇ ਪਾਣੀ ਚ ਰਾਤ ਰਹਿੰਦੀ ਰਹਿੰਦੀ, ਪਰ ਜਿਸ ਵੇਲੇ ਚਾਵੇ ਉੱਡ ਜਾਂਦੀ ਉਹਦੇ ਪਰਾਂ ਵਿੱਚ ਵੀ ਥਿੰਦੇ ਆ। ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਚਕਨਾਈ ਦੇ ਥਿੰਦੇ ਆਈ ਹੋਵੇਗੀ, ਮਾਇਆ ਉਹਦੇ ਉੱਤੇ ਅਸਰ ਨਹੀਂ ਕਰੇਗੀ, ਫਿਰ ਮਾਇਆ ਤੋਂ ਦਾਸੀ ਬਣ ਜਾਏਗੀ। ਆਖੋ ਸ੍ਰੀ ਵਾਹਿਗੁਰੂ। ਮਾਇਆ ਦਾਸੀ ਭਗਤਾਂ ਕੀ ਕਰ, ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ ਹੈ। ਆਖੋ ਸ੍ਰੀ ਵਾਹਿਗੁਰੂ। ਮਾਇਆ ਦੇ ਨਾਲ ਇਨਸਾਨ ਇਨਸਾਨ ਹੀ ਨਹੀਂ ਰਹਿੰਦਾ। ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਵੀ ਬਖਸ਼ੀ, ਜਿਸ ਤੇ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾ ਰਾਮ ਦਾ ਸਥਾਨ ਹੈ। ਉਹਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚ ਮਾਸਟਰ ਬਾਬਾ ਮਸੂਦਨ ਸਿੰਘ ਜੀ ਨੇ ਉਹਨਾਂ ਦੀ ਸ਼ਾਦੀ ਸੇਠ ਗੰਗਾ ਰਾਮ ਉਹਨਾਂ ਦੇ ਖਾਨਦਾਨ ਚਲੀ ਗਈ। ਸਾਹਿਬਾਂ ਨੇ
ਬੰਦੀ ਵੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਹੈ, ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ, ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ ਸਤਨਾਮ। ਗੁਰੂ ਕੀ ਦਾਤਾਂ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ, ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ ਦੇ ਫਿਰ ਤੇ ਆਵਾਜ਼ਾਂ ਆਉਂਦੀਆਂ ਕੀ ਔਰ ਪੜੀ ਕੀ।

सत्संग रूपी मान सरोवर की आप जी ने धन गुरु अमरदास पातशाह जी की बख्शिश प्राप्त की। आज पूर्णमासी की रात बख्शिश वाली रात गंगाराम ते कितनी रहे सोचांगे गंगाराम ने भूल की थी और गंगाराम ने तो एक बार की थी असि रोज कर जाते पर दूजे पासे माया जितनी लग जाए गुरु और संकोच कर नहीं माया तो वही साड़ी है जी चंगे पासे गुरु साई तुलसीदास जी ने लिखे माया है दो बात की दो चलावे राह एक ले जावे नरक को एक शराबा को बाबा च माया ला दो नरका का बूह खुल गुरु दे लेखे ला दो गुरु नरक मिल जो ਤੁਸੀਂ ਜਿੱਥੇ ਤਨ ਮਨ ਨਾਲ ਆ ਕੇ ਜੁੜੇ ਆਪਣੇ ਤਨ ਨੂੰ ਵੀ ਪਵਿੱਤਰ ਦਰਸ਼ਨ ਤੇ ਸ਼ਬਦ ਦਿੱਤੇ ਸ਼ਬਦ ਗੁਰੂ ਕਾ ਰੂਪ ਹੈ ਬਾਬਾ ਜੀ ਬਚਨ ਕਰਦੇ ਸਨ ਨਾ ਲੈ ਕੇ ਅਰਦਾਸ ਕਰਨ ਦੀ ਲੋੜ ਹੀ ਬੇਨਤੀ ਕੀਤੀ ਸੀ ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਨਾ ਲੈ ਕੇ ਅਰਦਾਸ ਤੂੰ ਕਿਸੇ ਨੂੰ ਕੀ ਦੇ ਸਕਦਾ ਇਹ ਤਾਂ ਸ਼ਬਦ ਵਾਲਾ ਹੀ ਪਿਆਰ ਵਾਲਿਆਂ ਦੇ ਮਨ ਪ੍ਰੇਰਦਾ ਮਾਨੋ ਸ਼ਬਦ ਵਾਲਾ ਹੀ ਸਿੱਖ ਦੇ ਹਿਰਦੇ ਤੇ ਬਹਿ ਕੇ ਆਪ ਪ੍ਰੇਰਦਾ ਆਪ ਸ਼ਬਦ ਦਾ ਆਦਰ ਕਰਾਉਂਦਾ ਹੈ ਤੇ ਬਾਬਾ ਜੀ ਕਹਿਣ ਲੱਗੇ ਫਿਰ ਬਖਸ਼ਿਸ਼ ਗੁਰੂ ਆਪ ਹੀ ਹੈ ਆਪ ਜੀ ਇਹ ਸੁਣਾ ਇੱਕ ਦਿਨ ਦੀ ਦੋ ਦਿਨ ਦੀ ਕੁਛ ਦਿਨਾਂ ਤੋਂ ਆਪ ਨਿਕਲੇ ਗੁੱਸਾ ਅੰਮ੍ਰਿਤ ਵੇਲੇ ਵੀ ਆ ਕੇ ਜੁੜਦੇ ਜਿਸ ਪ੍ਰੋਗਰਾਮ ਨੂੰ ਕਦੇ ਬਣਾ ਰਹੇ ਸਨ ਬਰਫਰਦਾਰ ਸਰਦਾਰ ਗੁਰਚਰਨ ਸਿੰਘ ਜੀ ਬੀਬਾ ਹਰਬੰਸ ਸਰਦਾਰ ਕਰਨੈਲ ਸਿੰਘ ਜੀ ਸਰਦਾਰ ਹਕਮ ਸਿੰਘ ਜੀ ਹੋਰ ਸਾਰੇ ਗੁਰਦੁਆਰੇ ਦੇ ਪ੍ਰਬੰਧਕ ਅੱਜ ਸਾਹਿਬ ਕਦੋਂ ਆ ਰਹੇ ਹੋ ਪ੍ਰੋਗਰਾਮ ਬਣਿਆ ਵੇਖ ਨਾਇਕ ਪ੍ਰੋਗਰਾਮ ਦਾਸ ਪਹੁੰਚ ਗਏ ਮਾਲਕ ਦੇ ਦਰ ਤੇ ਹਾਜ਼ਰੀਆਂ ਭਰ ਰਹੇ ਹਾਂ ਹੁਣ ਬਾਕੀ ਦੋ ਹੀ ਦਿਨ ਵਿੱਚ ਰਹੇ ਜੀ ਕੱਲ ਤੇ ਪਰਸੋਂ ਐਤਵਾਰ ਸੇਵਕਾਂ ਨੇ ਅਗਲੇ ਪ੍ਰੋਗਰਾਮ ਤੇ ਚਲਾ ਜਾਣਾ ਫਿਰ ਨਦੀ ਨਾਮ ਸੇ ਕਿਤਨੇ ਸਾਲਾਂ 50 ਸਾਲ ਹੋ ਗਏ ਹਨ ਕੀਰਤਨ ਕਰਦੇ ਹਾਂ ਪਹਿਲੀ ਵਾਰੀ ਇਸ ਤਰ੍ਹਾਂ ਦੇ ਦਰਸ਼ਨ ਹੋਏ ਗੁਰੂਖਾਂ ਦੇ ਦਰਸ਼ਨ ਤਾਂ ਅੱਗੇ ਪਿੱਛੇ ਪੜ ਕੇ ਸਸਥਾਨ ਜੋ ਅਗਲਾ ਪ੍ਰੋਗਰਾਮ ਹੈ ਆਪ ਜੀ ਦਾ ਨਿਕਨੇਮ ਹੈ ਅਖੰਡ ਪਾਠ ਵੀ ਹੈ ਕੀਰਤਨ ਵੀ ਹੈ ਉਹ ਪ੍ਰੋਗਰਾਮ ਜਿਸ ਤਰ੍ਹਾਂ ਆਪ ਜੀ ਨੇ ਬਣਾਇਆ ਹੈ ਸੰਗਤ ਵਿੱਚ ਅਨਾਊਂਸ ਕਰਦਾ ਤਾਂ ਜੋ ਆਉਣ ਵਾਲੇ ਪ੍ਰੋਗਰਾਮਾਂ ਚ ਆਪ ਇਸੇ ਤਰ੍ਹਾਂ ਜੁੜ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੋ ਅਰ ਗੁਰੂ ਅਮਰਦਾਸ ਪਾਤਸ਼ਾਹ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਕਰ ਆਪ ਜੀ ਦੇ ਦਰੋਂ ਕਰੋ ਵਰਸਾਏ ਹੋਏ ਗੁਰਸਿੱਖ ਮਾਈ ਭਾਈ ਪਾਤਸ਼ਾਹ ਆਪ ਜੀ ਦੀ ਦਿੱਤੀ ਹੋਈ ਦਾਤ ਸਫਲ ਕਰਦੇ ਹੋਏ ਸ਼ਬਦ ਗੁਰੂ ਦਾ ਸਤਿਕਾਰ ਕਰਦੇ ਕੀਰਤਨ ਕਰੇ ਪੌਣ ਅਰਦਾਸ ਕਰਾਉਂਦੇ ਹਨ ਆਪ ਆਪਣੇ ਗੁਰਸਿੱਖਾਂ ਦੀਆਂ ਕਮਾਈਆਂ ਚ ਬਰਕਤਾਂ ਪਾਓ ਆਪ ਆਪਣੇ ਗੁਰਸਿੱਖਾਂ ਨੂੰ ਸਿੱਖੀ ਜੀਵਨ ਬੱਚੇ ਬੱਚੀਆਂ ਨੂੰ ਚੜ੍ਹਦੀਆਂ ਕਲਾਂ

0: ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਿਰਨਾ ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਿਰਨਾ ਦਾਗੜਦੀ ਧਰਮ ਦੀ ਦਾਂਗ ਦਾਗੜਦੀ ਦੇਮ ਦਿਰਨਾ
1: ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਿਰਨਾ ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੁਮ ਦਿਰਨਾ
0: ਤਕ ਤਕ ਤਕ ਤਕ ਧਲਗੜ ਧਲਗੜ ਤਕ ਧਲਗੜ ਤਕ ਤਰਾਮ
1: ਤਦਰ ਦਾਨੀ ਦਾਨੀ ਤੁਮ ਦਾਨੀ ਤਾਲਲ ਤੋਂ ਜਿਰਨਾ
0: ਸੰਗੀਤ ਭਜਨ ਪ੍ਰਿਆ ਛੰਦ ਜਾਗਰ ਦੰਗ ਨਾਗਰ ਦੰਗ ਬਾਗਰ ਦੰਗ ਬਾਜੇ ਗਾਗਰ ਦੰਗ ਗਾਜੇ ਮਹਾ ਗੱਜ ਗਾਜੇ ਗਾਗਰ ਦੰਗ ਤੀਰੰਗ ਤੋਂ ਕੰਕੜਾ ਕੰਗ ਗਾਗਰ ਦੰਗ ਕਾਤੀ ਕਟਾਰੀ ਕੜਾਕੰਗ ਦਿਰਨਾ ਦਿਰਨਾ ਦਿਰਨਾ।

ਦਗੜਦੀ ਧਿਮ ਦੇ ਦਾਂਗ ਦਗੜਦੀ ਧਿਮ ਦਰਨਾ ਦਗੜਦੀ ਧਰਮ ਦੇ ਦਾਂਗ ਦਗੜਦੀ ਧਿਮ ਦਰਨਾ ਦਗੜਦੀ ਧਰਮ ਦੇ ਦਾਂਗ ਦਗੜਦੀ ਧਿਮ ਦਰਨਾ ਤਾਗੜ ਦੀ ਧਰਮ ਦ੍ਰਿਗ ਤਾਂ ਤਾਗੜ ਦੀ ਦੇਮ ਦਿਰਨਾ ਤਗੜ ਦਾ

ਮਾਗਰਦੀ ਬਿਕਦੇ ਵਾਂਗ ਦਾਗਰਦੀ ਤੋਮ ਤੋਮ ਤੋਮ ਕਰਨਾ ਦਾਗਰਦੀ ਦੇ ਦੇ ਤਾਲ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਕਾਗਰਦੀ ਕੋਮ ਕਰਨਾ ਦਾਗਰਦੀ ਦੇ ਦੇ ਤਾਲ ਦਾਗਰਦੀ ਦੇ ਦੇ ਤਾਲ ਲਈ ਕਾਗਰਦੀ ਕੋਮ ਕਰਨਾ ਕੋਮ ਕਰਨਾ ਕੋਮ ਕਰਨਾ ਕੋਮ

ਪਾਈ ਜਾਂਦਾ ਹੈ ਕੀਰਤ ਤਿਹਾਰੀ ਤੋਂ ਨਾ ਪਾਰ ਪਾਈ ਜਾਂਦਾ ਹੈ ਕਾਗਜ ਦੀਪ ਸਭ ਕਰਕੇ ਕਾਗਜ ਦੀਪ ਸਭ ਕਰਕੇ ਅਰਸਾਤ ਸਮੁੰਦਰ ਕੀ ਮਸਕੈ ਹਾਂ ਅਰਸਾਤ

ਵਿੱਚ ਹਰ ਹਰ ਸਿੱਧਾ, ਹਰ ਹਰ ਹੀਰਾ ਰਤਨ ਹੈ, ਰਤਨ ਹੈ, ਹਰ ਹਰ ਹੀਰਾ।

ਦੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਿਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਿਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸੇਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ।

0: ਨਦਰ ਕਰੇ ਜਿਸ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਨਦਰ ਕਰੇ ਜਿਸ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹ ਜਿਉ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ,
1: ਸਤਿਗੁਰ
0: ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।

आन रूती आन बोये फल न फूले ताए रे मन वत्र बीजन नाओ।

ਵਿਚ ਸੁਰਤੀ ਨੂੰ ਟਿਕਾਉਂਦੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਖਦੇ ਨੇ, ਇਸ ਯੁਗ ਵਿਚ ਵੀ ਇਹ ਸ਼ਬਦ ਹੀ ਕੰਮ ਆਵੇਗਾ। ਆਓ ਸਾਰੇ ਪਿਆਰ ਨਾਲ ਜੁੜੋ ਤੇ ਮਿਲ ਕੇ ਆਖੀਏ।

ਨਾਨਕ ਦੇਵ ਜੀ ਨੇ ਅਚਲ ਬਟਾਲੇ ਵਿਖੇ ਜੋਗੀ ਨੂੰ ਇਹ ਉਪਦੇਸ਼ ਦਿੱਤਾ। ਆਖਣ ਲੱਗੇ, ਉਹ ਯੁੱਗ ਹੋਰ ਸਨ ਜਦੋਂ ਇਹ ਯੋਗ ਤੇ ਤਪ ਕੰਮ ਆਉਂਦੇ ਸਨ। ਐ ਜੋਗੀ, ਹੁਣ ਤਾਂ ਵਾਹਿਗੁਰੂ ਦੇ ਨਾਮ ਬਿਨਾਂ ਕੋਈ ਮੁਕਤੀ ਨਹੀਂ ਹੋਣੀ, ਇਹ ਲਿਖ ਲਓ। ਪਾਤਸ਼ਾਹ ਨੇ ਉਪਦੇਸ਼ ਦਿੱਤਾ, ਜੋ ਜੋਗੀ ਦੁਨੀਆਂ ਨੂੰ ਕਰਾਮਾਤਾਂ ਵਿਖਾ ਕੇ ਕੁਛ ਮਨੁੱਖਾਂ ਨੂੰ ਠੱਗ ਰਿਹਾ ਸੀ ਤੇ ਆਖਦਾ ਸੀ ਸਾਧਨ ਕਰੋ, ਯੋਗ ਕਰੋ, ਕਰਮ ਕਰੋ, ਪਾਤਸ਼ਾਹ ਨੇ ਉੱਥੇ ਬਚਨ ਕੀਤਾ। ਗੁਰੂ ਨਾਨਕ ਦੇਵ ਜੀ ਨੇ ਆਖਦੇ, ਕਲ ਮੈਂ ਰਾਮ ਨਾਮ ਸਾਰ ਅੱਖੀ ਤਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ, ਆਟ ਸੇਤੀ ਨਾਕ ਪਕੜੈ ਸੂਝਤੇ ਦਿਨ ਲਾਓ, ਮਗਰ ਪਾਛੇ ਕਛ ਨ ਸੂਝੈ ਇਹ ਪਦਮ ਅਲੋ, ਖਤਰੀਆਂ ਤਾਂ ਧਰਮ ਛੋਡਿਆ ਮਲੇ ਚ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪੁਰਾਨ ਸੋਧੈ ਕਰੇ ਬੇਦ ਅਭਿਆਸ,

یا الہی دلم شوق دے، یا الہی دلم شوق دے، لذت عرش شوق

ਨਹੀਂ ਕੋ ਦੇ ਗੁਰ ਜੈਸਾ ਨਹੀਂ ਕੋ ਦੇ।

پنجویں پاتشاہ جی ہے، سونا دربار سجیا ہے، دو جہان دا والی گرو سندر آسن تے براجمان ہے، پیار والیاں سنگتاں گرو دے درشن کر دیا، صاحباں دے سونے دربار تروائی بانی دا امرت کیرتن ہو رہا، کیرتن ہو رہا ہے کہ مانو امرت ورشا ہو، جنہاں دے پاگاں وچ گرسکھ مائی پائی سدگر سچے پاتشاہ دے دربار جڑ کے اس امرت نو پراپت کر، سدا ہی امرت وستا ہے، نانک امرت سد ورس اور گرمک دیوے ہر سو، اس امرت نو کوئی گرسکھ ہی پراپت کر، گرسکھ کوئی گرمکھ ہی پراپت کر، جس طرح مان سروور تے ہنس بھی آ کے بہندے، مان سروور تے ہنساں دا نواس ہے، تے اروڑیاں تے کوے بہندے، کاں کدے بھی مان سروور تے نہیں آئے کیونکہ اس دی یہ جگہ ہی نہیں، اس نے اروڑیاں تے جانا، گندیاں تھاواں تے بہنا، پر جو ہنس ہن مان سروور تے بیٹھ کے سچے موتی پراپت کر، اسی طرح پیاری سر سنگت پائی صاحب پائی گرداس جی نے لکھا ہے، دھرم سال ہے مانس، دھرم سال جتھے آپ بیٹھے، جتھے نرول اس دھرم دی شال، ستسنگ روپی آسن جتھے آپ چوکے مار کے بیٹھے، اے مانس روڑ، اے ہنس کون ہے؟ پائی صاحب جی لکھ دین، دھرم سار ہے مان سر، ہنس گر سکھوا، گرو کا سکھ جو گرو دے پیار چ پیار دیاں اڈاریاں مار کے تے آ کے اتھے بہندا ہے، او ہنس، اے ہنساں دی خوراک کی ہے موتی، تو گرو کے سکھ ہنس نو کیڑی خوراک ملدی ہے گرو والوں؟ بھائی صاحب جی لکھ دین، دھرم سال ہے مان سر، ہنس گر سکھوا، رتن پدارتھ گر شبد، جو گرو کا شبد ہے اے مہان رتن، سچے موتیاں تو بھی اوپر، رتن پدارتھ گر شبد اے مہان پدارتھ، پھر ہنس دے نیائی جڑے گرسکھ ہن او چھکدے ہن کیڑے روپ چ؟ دھرم سال ہے مان سر، ہنس گر سکھ وہا، رتن پدارتھ گر شبد کر کیرتن کھا، کیرتن دا پر اکھنڈ کیرتن تس بھوجن چورا، پہو نانک میرا ستگر، جس طرح آپ اے بھوجن اے مہان پدارتھ پراپت کر، اور اے دات گرمکھ سکھ دی ورسے وچائی، جڑے منمکھ ساگت پرش او بڑیاں تھاواں تے جاندے، پیڑیاں سوسائٹیاں وچ جاندے، جتھے جا کے پیاری ساس سنگت کوے دی نیائی، انہاں نے اروڑیاں ہی پھڑولی، برے کام کر عیاشی وچ رج جانا، اور اے بخشش گرو دی، سرور ہنس تو رے گی میرا،
ਹੰਸ ਤੇ ਸਰਵਰ ਦਾ ਧੁਰ ਤੋਂ ਹੀ ਮਿਲ, ਗੁਰੂ ਤੇ ਗੁਰਮੁਖ ਦਾ ਧੁਰ ਤੋਂ ਹੀ ਮਿਲ, ਜੋ ਬਖਸ਼ਿਸ਼ ਕਰੇ ਗੁਰੂ ਦੇ ਦਰਬਾਰ ਚ ਜਿਸ ਤਰ੍ਹਾਂ ਆਪ ਜੁੜੇ ਬੈਠੇ ਹੋ, ਜੁੜੇ ਹਨ ਗੁਰਸਿੱਖ ਮਾਈ ਭਾਈ। ਅੱਜ ਇੱਕ ਨਵਾਂ ਪ੍ਰੇਮੀ ਹੈ, ਇਸ ਨੇ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਪੂਰੇ ਗੁਰੂ ਦੇ ਦਰਸ਼ਨ ਕਰਦੇ ਹੀ ਤਨ ਮਨ ਠਰੇ, ਝੋਲੀ ਅੱਡਦੀ, ਨੇਤਰ ਪਰ ਆਏ ਪਾਤਸ਼ਾਹ ਐ ਦੀਨ ਦੁਨੀ ਦੇ ਵਾਲੀ ਗੁਰੂ ਮੇਰੇ ਉੱਤੇ ਵੀ ਬਖਸ਼ਿਸ਼ ਕਰੋ, ਜਿੱਥੇ ਦੁਨੀਆਂ ਨੂੰ ਪਿਆ ਤਾਰਦਾ ਹੈ ਮੇਰੀ ਝੋਲੀ ਚ ਫੈਲ। ਹਜ਼ੂਰ ਨੇ ਨੇਤਰ ਖੋਲੇ, ਕਿਉਂ ਭਾਈ ਕੀ ਚਾਹੁੰਦਾ ਹੈ? ਇਹਦੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਮੈਨੂੰ ਸਿੱਖੀ ਦਾ ਦਾਨ ਦਿਓ। ਆਖੋ ਸ੍ਰੀ ਸਵਾਮੀ, ਕੋਈ ਰਸਨਾ ਖਾਲੀ ਨਾ, ਜਿੱਥੇ ਨੇਤਰਾਂ ਦੁਆਰਾ ਗੁਰੂ ਦੇ ਦਰਸ਼ਨ ਕਰਕੇ ਨੇਤਰ ਪਵਿੱਤਰ ਕਰ ਰਹੇ ਹੋ, ਕੰਨਾਂ ਦੁਆਰਾ ਗੁਰੂ ਦੀ ਬਾਣੀ, ਆਓ ਰਸਨਾ ਵੀ ਪਵਿੱਤਰ ਕਰੋ, ਪਿਆਰ ਨਾਲ ਸਾਰੇ ਜਪੋ ਸਤਨਾਮ। ਮੈਨੂੰ ਸਿੱਖੀ ਦਾ ਦਾਨ ਬਖਸ਼ ਤੇ ਕੌਣ ਸੀ? ਦੁਆਬੇ ਦੇ ਰਹਿਣ ਵਾਲਾ, ਇਹਦਾ ਨਾਮ ਸੀ ਭਾਈ ਮੰਝ, ਕਬਰਾਂ ਨੂੰ ਪੂਜਣ ਵਾਲਾ ਸਰਵਰੀ ਦਾ ਸਿੱਖ, ਪਰ ਕਿਸੇ ਗੁਰਮੁਖ ਦੀ ਰਸਨਾ ਤੋਂ ਗੁਰੂ ਦੀ ਬਾਣੀ ਸੁਣੀ, ਗੁਰੂ ਦੀ ਬਾਣੀ ਸੁਣ ਕੇ ਇਹਦੇ ਅੰਦਰ ਗੁਰੂ ਦੇ ਦਰਸ਼ਨਾਂ ਦਾ ਪਿਆਰ ਜਾਗਿਆ। ਅੱਜ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਮਨ ਧਰਮ ਗਿਆ, ਅੱਜ ਜਾਚਨਾ ਕਰ ਰਿਹਾ ਹੈ ਪਾਤਸ਼ਾਹ ਮੈਨੂੰ ਸਿੱਖੀ ਦਾ ਦਾਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਮੰਝ ਤੂੰ ਸਵਰੀਏ ਦਾ ਪੁਜਾਰੀ ਹੈ, ਜਿਸ ਪਿੰਡ ਵਿੱਚ ਤੂੰ ਰਹਿੰਦਾ ਹੈ ਉੱਥੇ ਸਾਰੇ ਹੀ ਸਵਰੀ, ਜੇ ਤੂੰ ਸਿੱਖ ਬਣੇਗਾ ਤਾਂ ਫਿਰ ਉਹ ਤੈਨੂੰ ਮਖੌਲ ਕਰਨਗੇ, ਠੱਠੇ ਕਰਨਗੇ, ਇੱਥੇ ਹੀ ਬਸ ਨਹੀਂ ਤੇਰੀ ਮੁਖਾਲਫਤ ਕਰਨਗੇ। ਭਾਈ ਮੰਝ ਐਸਾ ਸਮਾਂ ਵੀ ਆ ਸਕਦਾ ਹੈ ਤੇਰੀ ਜ਼ਮੀਨ ਤੇ ਘਰ ਬਾਰ ਖੋ ਕੇ ਤੈਨੂੰ ਧੱਕੇ ਮਾਰ ਕੇ ਪਿੰਡੋਂ ਬਾਹਰ ਵੀ ਕਰ ਸਕੇ। ਤੋ ਇਸ ਵਾਸਤੇ ਜਿਹੜੇ ਪਾਸੇ ਲੱਗਾ ਹੈ ਲੱਗਾ ਰਹੋ, ਕਿਉਂ ਕਸ਼ਟਾਂ ਦੇ ਮੂੰਹ ਚ ਪੈਂਦੇ? ਪਰ ਭਾਈ ਮੰਝ ਨੂੰ ਅੱਜ ਪੂਰੇ ਗੁਰੂ ਦੇ ਦਰਸ਼ਨ ਹੋਏ, ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਇੰਜ ਨਾ ਕਰ, ਤੇਰੇ ਦਰਸ਼ਨ ਕਰਕੇ ਮੇਰਾ ਮਨ ਠਰੇ, ਤੇਰੀ ਗੁਰਬਾਣੀ ਨੂੰ ਸੁਣ ਕੇ ਮੇਰਾ ਮਨ ਗੁਰੂ ਨਾਲ ਜੁੜੇ, ਤੁਸੀਂ ਮੈਨੂੰ ਸਿੱਖੀ ਦਾ ਦਾਨ। ਪਾਤਸ਼ਾਹ ਕਾਫੀ ਸਮਾਂ ਕਬਰਾਂ ਨੂੰ ਪੂਜਦਾ ਰਿਹਾ, ਸ਼ਰੀਣੀਆਂ ਵੀ ਵੰਡਦਾ ਰਿਹਾ, ਪਰ ਮਨ ਨੂੰ ਕੁਝ ਆਨੰਦ ਨਹੀਂ ਆਇਆ। ਹਿੰਦੂ ਜਾਤੀ ਚ ਹੋ ਕੇ ਮੁਸਲਮਾਨਾਂ ਦੀ ਪੂਜਾ ਕਰਦਾ ਰਿਹਾ, ਪਰ ਲੱਜਾ ਕੁਛ, ਅੱਜ ਤੇਰੇ ਦਰਸ਼ਨ ਕਰਕੇ ਮੇਰਾ ਤਨ ਮਨ ਠਰਿਆ, ਮੇਰੇ ਤੇ ਕਿਰਪਾ। ਹਜ਼ੂਰ ਕਹਿਣ ਲੱਗੇ, ਭਾਈ ਮੰਝ ਸਿੱਖੀ ਦਾ ਰਸਤਾ ਮੁਕਤੀ ਦਾ ਮਾਰਗ, ਪਰ ਇਹਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ, ਕਠਿਨਾਈਆਂ ਵੀ ਆਉਂਦੀਆਂ, ਤਕਲੀਫਾਂ ਵੀ ਆਉਂਦੀਆਂ। ਤੋ ਇਸ ਵਾਸਤੇ ਤੂੰ ਸੋਚ ਲੈ, ਭਾਈ ਮੰਝ ਨੇ ਕਿਹਾ ਪਾਤਸ਼ਾਹ ਮੈਂ ਸੋਚਿਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਸਿੱਖੀ ਦੀ ਰਾਤ ਬਖਸ਼ੋ, ਮੈਂ ਤੇਰਾ ਬਣਨਾ ਚਾਹੁੰਦਾ। ਤੋ ਪਿਆਰੀ ਸਾਧ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਭਾਈ ਮੰਝ ਦੇ ਉੱਤੇ ਬਖਸ਼ਿਸ਼ ਕੀਤੀ ਤੇ ਇਹਨੂੰ ਨਾਮ ਦਾਨ ਦਾ ਨਾਮ ਦੀ ਬਖਸ਼ਿਸ਼। ਪੂਰੇ ਗੁਰੂ ਤੂੰ ਜਿਸ ਵੇਲੇ ਨਾਮ ਦੀ ਦਾਤ ਮਿਲੀ, ਮਨ ਦੇ ਅੰਦਰ ਕੋਈ ਰਸ ਤੇ ਸਵਾਦ ਆ ਗਿਆ,
ਆਈ ਮੰਜ ਆਪਣੇ ਪਿੰਡ ਆ ਗਏ ਆਪਣੇ ਘਰ ਘਰ ਆਉਂਦੀ ਇਹਨੇ ਕਬਰ ਢਾ ਸਿੱਟੀ ਜੋ ਸਰਵਰੀ ਦੀ ਪੀਰ ਦੀ ਕਬਰ ਬਣਾਈ ਹੋਈ ਸੀ ਪੀਰ ਦਾ ਮਕਾਨ ਸੀ ਜਿਹੜਾ ਉਹਨੂੰ ਢਾ ਕਿਉਂਕਿ ਸਾਰੇ ਪਿੰਡ ਵਿੱਚ ਜਥੇਦਾਰ ਸੀ ਕਬਰ ਢਾ ਕੇ ਤੇ ਜਾਗਦੀ ਜੋਤ ਗੁਰੂ ਦੀ ਉਸਤਤ ਕਰਨ ਲੱਗਾ ਜਾਗਦੀ ਜੋਤ ਗੁਰੂ ਦੇ ਨਾਮ ਨਾਲ ਜੁੜਿਆ ਤੇ ਬਾਣੀ ਪੜਦਾ ਤੇ ਨਾਲ ਗੁਰੂ ਦਾ ਜਸ ਗਾਉਂਦਾ ਹੈ ਹਰ ਸਮੇਂ ਨਾਲੇ ਸਿਮਰਨ ਕਰਦਾ ਹੈ ਨਾਲੇ ਪੜਦਾ ਹੈ ਕੀ

ਪੇਪਰ ਕੇ ਆਇਆ ਆ ਖੋਦ ਦੇ ਵੇਚ ਕੇ ਉਹਦੇ ਨਾਲ ਗੁਜ਼ਾਰਾ ਕਰ। ਉਹਦੇ ਵਿੱਚੋਂ ਵੀ ਥੋੜੀ ਬਹੁਤੀ ਜਿਹੜੀ ਮਾਇਆ ਹੈ ਉਹ ਗੁਰੂ ਕੇ ਲੰਗਰ ਚ ਪਾਉਂਦਾ। ਬਾਕੀ ਦਾ ਸਮਾਂ ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ, ਗੁਰੂ ਦਾ ਜਸ ਕਰਦਾ। ਕੁਝ ਸਮੇਂ ਦੇ ਬਾਅਦ ਮਨ ਚ ਖਿਆਲ ਆਇਆ ਮਨਾ ਗੁਰੂ ਦੀ ਨਗਰੀ ਵੀ ਚਲੀ। ਤੋ ਇਸਨੇ ਆਪਣੀ ਘਰਵਾਲੀ ਨੂੰ ਸਮਝਾਇਆ, ਭਗਵਾਨ ਆਪਾਂ ਗੁਰੂ ਦੇ ਸਿੱਖ ਬਣੇ ਆ, ਗੁਰੂ ਸਾਡੇ ਅੰਗ ਸਨ। ਸਿੱਖੀ ਦੀ ਪੜ੍ਹਾਈ ਵਿੱਚ ਇਹੋ ਜਿਹੇ ਇਮਤਿਹਾਨ ਆਉਂਦੇ ਹੈ। ਜਿਸ ਬੱਚੇ ਨੇ ਇਮਤਿਹਾਨ ਨਹੀਂ ਦਿੱਤਾ ਉਹ ਅਗਲੀ ਕਲਾਸੇ ਕਿਸ ਤਰ੍ਹਾਂ ਬਹਿ ਸਕਦਾ। ਭਾਈ ਮੰਗ ਦੇ ਘਰ ਵਾਲੀ ਬੀਬੀ ਬੜੀ ਗੁਰੂ ਪਤ ਬਿਰਤਾ ਧਰਮ ਵਾਲੀ ਆ ਗਿਆ ਕਾ ਸਵਾਮੀ ਜਿਵੇਂ ਤੁਹਾਡਾ ਹੁਕਮ। ਤੋ ਭਾਈ ਮੰਜ ਨੇ ਸੋਚ ਕੇ ਇੱਕ ਚੰਗੇ ਸਰਦੇ ਪੁੱਜਦੇ ਅਮੀਰ ਦੇ ਘਰ, ਸ਼ਰੀਫ ਖਾਨਦਾਨ ਦੇ ਘਰ ਆਪਣੀ ਘਰਵਾਲੀ ਨੂੰ ਨੌਕਰਾਣੀ ਰੱਖ। ਲੈ ਪਾਗਾਂ ਵਾਲੀ ਮੈਂ ਗੁਰੂ ਦੀ ਨਗਰੀ ਵਿੱਚ ਜਾ ਕੇ ਗੁਰੂ ਘਰ ਦੀ ਸੇਵਾ ਕਰਾਂਗਾ ਤੇ ਤੂੰ ਇੱਥੇ ਆਪਣੇ ਬੱਚਿਆਂ ਦਾ ਪੇਟ ਪਾਲ। ਸੱਤ ਬੱਚੇ ਭਾਈ ਮੰਜ ਗੁਰੂ ਕੀ ਨਗਰੀ ਵਿੱਚ ਆ ਗਏ। ਫਿਰ ਪਿਆਰੀ ਸਾਧ ਸੰਗਤ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਸਾਹਿਬਾਂ ਨੇ ਇਹਦੇ ਵੱਲ ਵੇਖਿਆ ਹੀ ਨਹੀਂ, ਪਰ ਭਾਈ ਮਨ ਦਾ ਮਨ ਅਡੋਲ ਹੈ। ਮਨ ਮੇਰਾ ਗੁਰੂ ਅੰਤਰ ਜਾਮੀ ਹਰ ਅੰਤਰ ਜਾਮੀ ਜਾਣੇ ਬਿਰ ਬੋਲਤ ਆਪ ਪਛਾਣ। ਫਿਰ ਭਾਈ ਮਨ ਹੁਣ ਕੀ ਕਰਦਾ ਹੈ, ਜੰਗਲ ਵਿੱਚ ਜਾਂਦਾ ਹੈ, ਲੱਕੜਾਂ ਦੀ ਪੰਡ ਬੰਨ ਕੇ ਤੇ ਆ ਕੇ ਗੁਰੂ ਕੇ ਲੰਗਰ ਚ ਪਾ ਦਿੰਦਾ ਹੈ ਤੇ ਨਿਰਵਾਹ ਮਾਤਰ ਪ੍ਰਸ਼ਾਦ ਗੁਰੂ ਕੇ ਲੰਗਰ ਚ ਛਕ ਲੈਂਦਾ। ਉਸ ਤੋਂ ਉਪਰੰਤ ਗੁਰੂ ਘਰ ਦੀ ਸੇਵਾ ਆਪਣਾ ਨਿਤਨੇਮ ਕਰ, ਉਸ ਵਾਹਿਗੁਰੂ ਦਾ ਜਾਪ ਕਰ, ਰੋਜ਼ ਦਾ ਨਿਤਨੇਮ। ਇੱਕ ਦਿਨ ਸਾਹਿਬਾਂ ਨੇ ਪੁੱਛਿਆ, ਭਾਈ ਮਨ ਜੀ ਪਾਤ ਕੀ ਕਰਦਾ ਹੈ? ਪਾਤਸ਼ਾਹ ਜੋ ਤੂੰ ਕਰਾਉਂਦਾ ਹੈ ਉਹ ਕਰਦਾ। ਫਿਰ ਵੀ ਪਾਤਸ਼ਾਹ ਸੇਵਾ ਕਿਹੜੀ ਸੇਵਾ, ਜੰਗਲ ਵਿੱਚੋਂ ਲੱਕੜਾਂ ਲਿਆ ਕੇ ਤੇਰੇ ਲੰਗਰ ਚ ਪਾ ਦੇਣਾ। ਹਜ਼ੂਰ ਕਹਿਣ ਲੱਗੇ ਤੇ ਪ੍ਰਸ਼ਾਦਾ ਪਾਤਸ਼ਾਹ ਪ੍ਰਸ਼ਾਦਾ ਤੇਰੇ ਲੰਗਰ ਚ ਛਕ ਲੈਂਦਾ। ਹਜ਼ੂਰ ਕਹਿਣ ਲੱਗੇ ਫਿਰ ਭਾਈ ਮਨ ਜੀ ਸੇਵਾ ਦਾ ਫਲ ਕੀ ਹੋਇਆ, ਲੱਕੜਾਂ ਲਿਆ ਕੇ ਲੰਗਰ ਚ ਪਾ ਦਿੱਤੀਆਂ ਤੇ ਉਹਦੇ ਮੁਆਵਜ਼ੇ ਦੀ ਪ੍ਰਸ਼ਾਦ ਛਕ ਲਿਆ, ਕੋਈ ਵਾਧਾ ਤਾਂ ਨਾ? ਇੱਕ ਪਾਸੇ ਭਾਈ ਮੰਜ ਘਰ ਬਾਰ ਲੁਟਾ ਬੈਠਾ ਹੈ, ਬੱਚਿਆਂ ਤੋਂ ਦੂਰ ਹੋ ਗਿਆ, ਸੇਵਾ ਵਿੱਚ ਲੱਗਾ ਹੈ, ਤੇ ਦੂਜੇ ਪਾਸੇ ਸਾਹਿਬਾਂ ਨੇ ਇਹ ਬਚਨ ਕੀਤਾ। ਪਰ ਭਾਈ ਮੰਜ ਦਾ ਮਨ ਡੋਲਿਆ। ਅੱਜ ਕੱਲ ਦੇ ਸਿੱਖ ਇਹ ਥੋੜੀ ਜਿਹੀ ਤਕਲੀਫ ਆ ਜਾਏ ਤਾਂ ਗੁਰੂ ਤੋਂ ਮੁਨਕਰ ਹੋ ਜਾਂਦੇ। ਚਾਰ ਦਿਨ ਗੁਰਦੁਆਰੇ ਆਈਏ ਕੋਈ ਮਨ ਦੀ ਭਾਵਨਾ ਨਾ ਪੂਰਨ ਹੋਵੇ ਨਾਸਤਕ ਬਣ ਜਾਂਦੇ। ਪਰ ਤੱਕ ਲੋ ਭਾਈ ਮੰਜ ਸਿੱਖੀ ਦੇ ਕਿਹੜੇ ਕਰੜੇ ਲੈ ਸਨ ਜਿਹਨਾਂ ਨੂੰ ਪੂਰੀਆਂ ਪਿਆ ਕਰਦਾ। ਸੱਚਮੁੱਚ ਸਿੱਖੀ ਬੜੀ ਔਖੀ ਹੈ। ਭਾਈ ਮੰਜ ਚਰਨਾ ਤੇ ਟਹਿ ਪਿਆ, ਪਾਤਸ਼ਾਹ ਭੁੱਲ ਗਿਆ। ਹੁਣ ਭਾਈ ਮੰਜ ਦੋ ਪੰਨਾ ਰੋਜ਼ ਲਿਆਉਂਦੇ, ਇੱਕ ਪੰਡ ਗੁਰੂ ਕੇ ਲੰਗਰ ਹੀ ਸਿੱਟਦਾ ਲੱਕੜਾਂ ਦੀ ਤੇ ਦੂਜੀ ਪੰਡ ਬਾਜ਼ਾਰ ਵੇਚ ਕੇ ਜੋ ਕੁਝ ਮਿਲ ਜਾਏ ਪ੍ਰਸ਼ਾਦ ਛਕ ਕੇ ਬਾਕੀ ਦੀ ਮਾਇਆ ਗੁਰੂ ਕੇ ਲੰਗਰ ਪਾਉਂਦਾ। ਅੱਜ ਭਾਈ ਮੰਜ ਲੱਕੜਾਂ ਲੈ ਕੇ ਆ ਰਿਹਾ, ਤੂਫਾਨ ਆ ਗਿਆ, ਹਨੇਰੀ ਆ ਗਈ, ਤੁਰਿਆ ਆਉਂਦਾ ਸੀ ਅੱਗੇ ਖੂਹ ਸੀ, ਭਾਈ ਮੰਜ ਖੂਹ ਚ ਡਿੱਗ ਪਿਆ। ਆਉਣ ਲੱਗੀ ਹੋਈ ਸੀ ਖੂਹ ਚ ਪਾਣੀ ਬਹੁਤਾ ਨਹੀਂ ਸੀ, ਭਾਈ ਮੰਜ ਖੂਹ ਚ ਡਿੱਗਾ, ਹੇਠਾਂ ਜਾ ਕੇ ਖੜਾ ਹੋ ਗਿਆ। ਪਰ ਜਿਹੜੀਆਂ ਲੱਕੜਾਂ ਹਨ ਉਹ ਸਿਰ ਤੇ ਲੱਕੜਾਂ
ਸੋਚਦਾ ਹੈ ਮਨ। ਇਹ ਲੱਕੜਾ ਕਿਸੇ ਤਰ੍ਹਾਂ ਗੁਰੂ ਕੇ ਲੰਗਰ ਚ ਪਹੁੰਚਣਾ, ਸ਼ਾਮਾਂ ਦਾ ਲੰਗਰ ਸਜਾਣਾ। ਇਹਨਾਂ ਲੱਕੜਾਂ ਦੀ ਗੁਰੂ ਕੇ ਲੰਗਰ ਚ ਬੜੀ ਲੋੜ ਹੈ। ਵਾਹਿਗੁਰੂ ਆਪੇ ਕੋਈ ਨਾ ਕੋਈ ਵਿਧ ਬਣਾਏਗਾ। ਖੂਹ ਦੇ ਇਕੱਠਾ ਹੋਇਆ, ਪਾਣੀ ਵਿੱਚ ਖੜੋਤਾ ਹੋਇਆ ਭਾਈ ਮੰਝੇ ਅਰਦਾਸ ਕਰਦਾ ਤੇ ਪੜਦਾ ਹੈ ਕਿ

ਅੱਛਾ ਐ ਬਿਰਦਾਣੇ ਦੀ ਇਲਾਜ ਰੱਖਣ ਵਾਲੇ ਸਤਿਗੁਰੂ ਇਧਰ ਮੇਰੇ ਪੰਜੇ ਪਾਸ ਦੀਵਾਨ ਜੁੜੇ ਬੈਠੇ ਨੇ, ਕੀਰਤਨ ਹੋ ਰਿਹਾ। ਅਚਾਨਕ ਸਾਹਿਬਾਂ ਨੇ ਨੇਤਰ ਖੋਲੇ ਤੇ ਆਪਣੇ ਆਸਨ ਤੋਂ ਉੱਠੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੰਗੀ ਪੈਰੀ ਪਰ ਸਿੱਖ ਵੀ ਨਾਲ ਤੁਰੇ। ਪਾਤਸ਼ਾਹ ਜੋੜਾ ਪਾਓ, ਐ ਦਾਤਾ ਜੀ ਨੰਗੀ ਪੈਰੀ ਤੁਰੇ ਜਾਂਦੇ ਹੋ, ਸਾਨੂੰ ਕੋਈ ਹੁਕਮ ਕਰੋ, ਅਸੀਂ ਸੇਵਾ ਕਰੀਏ। ਪਰ ਸਾਹਿਬਾਂ ਨੇ ਕੁਛ ਨੀ ਕਿਹਾ, ਮੁਕੜਾ ਖੋਲਿਆ ਤੇ ਇਹੀ ਕਿਹਾ, ਭਾਈ ਰੱਸੇ ਦਿਆ ਆਪੋ ਸ੍ਰੀ ਸ਼ਿਵਾ। ਇਧਰਾਂ ਸਿੱਖਾਂ ਨੇ ਘੋੜੀ ਵੀ ਤਿਆਰ ਕਰਕੇ ਲਿਆਂਦੀ, ਪਰ ਮੇਰੇ ਪੰਜੇ ਪਾਤਸ਼ਾਹ ਨੰਗੀ ਪੈ ਭੱਜੇ ਜਾਂਦੇ, ਜਾ ਕੇ ਖੂਹ ਦੀ ਮਲ ਤੇ ਜਾ ਕੇ ਖੜੋ ਗਏ। ਸਿੱਖ ਵੀ ਪਹੁੰਚ ਗਏ, ਆਵਾਜ਼ ਦਿੱਤੀ, ਉਹ ਭਾਈ ਮਾਂਜੀ ਲੈ ਰੱਸੇ ਨੂੰ ਪਕੜ ਕੇ ਤੇ ਬਾਹਰ ਨਿਕਲਦਾ। ਭਾਈ ਮੰਜ ਨੇ ਬੇਨਤੀ ਕੀਤੀ ਕਿ ਪਹਿਲੇ ਲੱਕੜਾਂ ਬਾਹਰ ਕੱਢੋ, ਆਖੋ ਕਿਧਰੇ ਭੇਜ ਨਾ ਜਾ, ਮੇਰੀ ਸੇਵਾ ਚ ਕਮੀ ਨਾ ਰਹਿ ਜਾ, ਆਪਣੇ ਆਪ ਦੀ ਕੋਈ ਪਰਵਾਹ ਨਹੀਂ, ਕਿਉਂਕਿ ਮੁੱਖ ਗੁਰੂ ਨੂੰ ਰੱਖਿਆ ਹੈ ਤੇ ਪਹਿਲੇ ਸਿੱਖੀ। ਪਿਆਰੀ ਸਾਧ ਸੰਗਤ ਕਿਹੜੀ ਕਰਨੀ ਹੈ, ਸਿੱਖੀ ਕਿਤਨੀ ਔਖੀ ਹੈ, ਆ ਕਰੀ ਪੜ੍ਹੀਏ ਨਾ।

ਦੇਖੀਏ ਤਾਂ ਪ੍ਰੇਮ ਖੇਲਣ ਕਾ ਕਿਆ ਤਾਈ ਜੀ ਪ੍ਰੇਮ ਦਾ ਸੌਦਾ ਕਰਨਾ ਹੈ ਕਿਉਂਕਿ ਪ੍ਰੇਮ ਦੇ ਅੱਗੇ ਹੀ ਪਿਆਰੇ ਦੇ ਦਰਸ਼ਨ ਕਲਗੀਧਰ ਪਿਤਾ ਜੀ ਨੇ ਫਰਮਾਇਆ ਸਾਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਆ ਤਿੰਨ ਨਹੀਂ ਕਰਵਾ ਤਾਂ ਜੇ ਪ੍ਰੇਮ ਦਾ ਸੌਦਾ ਕਰਨਾ ਹੈ ਤਾਂ ਕੁਝ ਦੇਣਾ ਪਏਗਾ ਤਾਂ ਕੁਝ ਮਿਲੇਗਾ ਕੀ ਦੇਣਾ ਪਏਗਾ ਜੇ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਰੀ ਮੇਰੀ ਆਓ ਕਿਤ ਮਾਰਗ ਪੈ ਧਰੀ ਜੇ ਸਿਰ ਦੀਜੇ ਕੌਣ ਇਹ ਹੈ ਸਿੱਖੀ ਦਾ ਇਮਤਿਹਾਨ ਸਿੱਖੀ ਦੀ ਪੜ੍ਹਾਈ ਸਿੱਖੀ ਪ੍ਰੈਕਟੀਕਲ ਜੀਵਨ ਦੀ ਪਿਆਰੀ ਸਾਹ ਸੰਗਤ ਅੱਜ ਭਾਈ ਮੰਚ ਕਿਸ ਤਰ੍ਹਾਂ ਸਿੱਖੀ ਦੇ ਇਮਤਿਹਾਨ ਵਿੱਚੋਂ ਪਾਸ ਪਿਆ ਪਿਆਰੀ ਸਾਹ ਸੰਗਤ ਘਰ ਬਾਰ ਲੁੱਟਿਆ ਪੁੱਟਿਆ ਗਿਆ ਖਾਨਾ ਵੀ ਦੋਸ਼ ਹੋ ਕੇ ਬੱਚੇ ਕਿਧਰੇ ਹਨ ਆਓ ਕਿਧਰ ਹੈ ਪਰ ਡੋਲਿਆ ਨਹੀਂ ਅਡੋਲ ਹੈ ਫਿਰ ਸਿੱਖਾਂ ਨੇ ਰੱਸੇ ਪਾਏ ਇੱਕ ਸਿਆਣਾ ਪੁਰਸ਼ ਰੱਸੇ ਨਾਲ ਲਮਕਿਆ ਲੱਕੜਾਂ ਦੀ ਪੰਡ ਨੂੰ ਗੰਢ ਦੇ ਕੇ ਤੇ ਬਾਹਰ ਖਿੱਚ ਲਿਆ ਤੇ ਇਹ ਜਿਹੜਾ ਹੇਠਾਂ ਗਿਆ ਸੀ ਇਹ ਵੀ ਉੱਪਰ ਆ ਗਿਆ ਜਿਵੇਂ ਖੂਹ ਦੀ ਟੋਬੇ ਉਤਰਦੇ ਚੜ੍ਹਦੇ ਰਹਿੰਦੇ ਨੇ ਇਸੇ ਲੱਕੜਾਂ ਦੀ ਪੰਡ ਕੱਢ ਲਈ ਫਿਰ ਰੱਸਾ ਲਮਕਾਇਆ ਲੈ ਭਾਈ ਮਾਂਜੀ ਹੁਣ ਰੱਸੇ ਨੂੰ ਫੜ ਲੈ ਭਾਈ ਮੰਜ ਨੇ ਰੱਸੇ ਨੂੰ ਪਕੜੇ ਤੇ ਫਿਰ ਬਾਹਰ ਖਲੋਤਿਆਂ ਨੇ ਜੋ ਰੱਸੇ ਨੂੰ ਖਿੱਚਿਆ ਤੇ ਭਾਈ ਮੰਜ ਬਾਹਰ ਪਰ ਭਾਈ ਮੰਜ ਦੀ ਹਰਿਆਲੀ ਦੀ ਹੱਦ ਨਾ ਰਹੀ ਕਿ ਜਿਸ ਵੇਲੇ ਭਾਈ ਮੰਜ ਨੇ ਤੱਕਿਆ ਕਿ ਸਾਹਮਣੇ ਮੇਰਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਭਾਈ ਮੰਜ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਨੇ ਧੋ ਦਿੱਤਾ ਸਾਹਿਬਾਂ ਨੇ ਭਾਈ ਮੰਜ ਨੂੰ ਚੁੱਕਿਆ ਤੇ ਆਪਣੀ ਛਾਤੀ ਨਾਲ ਪਿਆਰ ਦਿੱਤਾ ਭਾਈ ਮੰਜ ਮੰਗ ਜੋ ਤੇਰਾ ਚਿਤ ਕਰਦਾ ਹੈ ਭਾਈ ਮੰਜ ਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਕੀ ਮੰਗਾ ਸੁਹਾਗਣ ਨੂੰ ਪਤੀ ਮਿਲ ਗਿਆ ਸਭੋ ਕੁਝ ਮਿਲ ਗਿਆ ਸਿੱਖ ਨੂੰ ਗੁਰੂ ਮਿਲ ਗਿਆ ਸਭੋ ਕੁਝ ਮਿਲ ਗਿਆ ਨਹੀਂ ਭਾਈ ਮੰਜ ਕੁਛ ਤਾਂ ਮੰਗ ਭਾਈ ਮੰਜ ਕੱਪੜੇ ਭਿੱਜੇ ਹੋਏ ਹਨ ਹੱਥ ਜੋੜ ਕੇ ਕੀ ਮੰਗਦਾ ਹੈ ਆਓ ਆਪਾਂ ਵੀ ਮੰਗੀਏ ਪਹਿਲਾਂ ਸਿਰ ਬੋਲੇ ਪਿੱਛੇ ਸਾਰੀ ਸਾਰੀ ਏਡੀ ਵੱਡੀ ਕਾਲ ਨਾ ਕਾਲ ਕੇ ਕੀ ਮੰਗਿਆ

ਕੇ ਤਾਈ ਪੰਜ ਨੇ ਝੋਲੀ ਅੜ ਕੇ ਕਿਹਾ ਪਾਤਸ਼ਾਹ ਮੈਨੂੰ ਆਪਣਾ ਨਾਮ ਬਖਸ਼ ਨਾਮ ਸਭ ਤੋਂ ਸ਼੍ਰੋਮਣੀ ਦਾਤ ਹੈ ਸਿਮਰਤ ਬੇਲ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਕਿਉਂਕਿ ਜਿੱਥੇ ਨਾਮ ਹੋਵੇਗਾ ਨਾ ਉੱਥੇ ਨਾਮੀ ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਵਾਲੇ ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਜਿੱਥੇ ਬ੍ਰਿਛ ਹੋਵੇਗਾ ਉੱਥੇ ਛਾਂ ਜ਼ਰੂਰ ਹੋਵੇਗੀ ਜਿੱਥੇ ਵਾਹਿਗੁਰੂ ਦਾ ਨਾਮ ਹੈ ਉੱਥੇ ਨਾਮੇ ਜੀ ਬਾਣੀ ਵਿੱਚ ਵੀ ਲਿਖਿਆ ਨਾਮੇ ਅੰਦਰ ਮੈਂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਭਾਈ ਮਾਂਜੀ ਤੈਨੂੰ ਸਦਾ ਚੇਤੇ ਆਵੇ ਸਤਨਾਮ ਹੋਰ ਕੁਛ ਮੰਗ ਅੱਜ ਦਾਤਾ ਤੁੱਠਾ ਹੈ ਭਾਈ ਮੰਜ ਦੀਆਂ ਕਾਲਾਂ ਪੂਰਨ ਹੋ ਗਈਆਂ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਹੋਰ ਕੁਛ ਮੰਗ ਭਾਈ ਮੰਜ ਨੇ ਦੋਵੇਂ ਹੱਥ ਜੋੜੇ ਪਾਤਸ਼ਾਹ ਮੈਨੂੰ ਸਿਦਕ ਬਖਸ਼ੋ ਮੈਨੂੰ ਸਿਦਕ ਦਿਓ ਮੈਂ ਸਿੱਖੀ ਸਿਦਕੀ ਦਿਓ ਹਜ਼ੂਰ ਕਹਿਣ ਲੱਗੇ ਤਥਾਸਤ ਹੋਰ ਕੁਛ ਮੰਗ ਜੇ ਸਿੱਖ ਕਾਲ ਨਾ ਕਾਲਦਾ ਹੈ ਤਾਂ ਗੁਰੂ ਕਿਤਨੀਆਂ ਦਾਤਾਂ ਖਾਲਸਾ ਜੀ ਗੁਰੂ ਘਰ ਦੀ ਸੇਵਾ ਕਾਲ ਨਾ ਕਾਲੀ ਹੋਈ ਕਦੇ ਵੀ ਸਹਿ ਭਾਈ ਮੰਜ ਹੋਰ ਕੁਛ ਮੰਗ ਤਾਂ ਭਾਈ ਮੰਜ ਨੇ ਅੰਤ ਉਜ ਕਿਹਾ ਪਾਤਸ਼ਾਹ ਸਿੱਖੀ ਦੀ ਕਾਲ ਬੜੀ ਕਰੜੀ ਹੈ ਸਿੱਖੀ ਦੀ ਕਾਲ ਬੜੀ ਔਖੀ ਹੈ ਆ ਬਖਸ਼ਿਸ਼ ਕਰੋ ਸਾਰੀਆਂ ਸੰਗਤਾਂ ਵਾਸਤੇ ਇਹਨੂੰ ਜਰਾ ਸੁਖਾਲਾ ਕਰ ਦਿਓ ਆਖੋ ਸ੍ਰੀ ਵਾਹਿਗੁਰੂ ਸੁਖਾਲਾ ਕਰ ਬੜੀ ਕਰੜੀ ਕਾਲ ਹੈ ਲੋਕ ਕੁਟੁੰਬ ਸਭ ਹੂ ਤੇ ਤੋਰੇ ਤਬ ਆਪਨ ਬੇਟੀ ਆਵੇ ਹਜ਼ੂਰ ਪ੍ਰਸੰਨ ਭਾਈ ਮੰਗ ਦੀ ਜਿਹੜੀ ਮੰਗ ਸੀ ਉਹ ਸਾਰੀਆਂ ਸੰਗਤਾਂ ਵਾਸਤੇ ਸੀ ਤਾਂ ਸਾਹਿਬਾਂ ਨੇ ਕਿਹਾ ਪਾਤਸ਼ਾਹ ਹਜ਼ੂਰ ਕਹਿਣ ਲੱਗੇ ਭਾਈ ਮੰਗ ਠੀਕ ਹੈ ਪਰ ਇੱਕ ਗੱਲ ਸਮਝ ਲੈ ਪਾਤਸ਼ਾਹ ਸੋਝੀ ਪਾਓ ਹਜ਼ੂਰ ਕਹਿਣ ਲੱਗੇ ਭਾਈ ਮੰਗ ਜੀ ਜੇ ਸੋਨੇ ਵਿੱਚ ਖੋਟ ਹੋਵੇ ਤਾਂ ਕਸਵੱਟੀ ਤੇ ਪਰਖੀਏ ਆਖੋ ਸ੍ਰੀ ਵਾਹਿਗੁਰੂ ਸੋਨੇ ਦੀ ਜਿਹੜੀ ਖੋਟ ਹੈ ਉਹਨੂੰ ਕਸਵੱਟੀ ਤੇ ਪਰਖੀਦਾ ਹੈ ਤੇ ਉਸ ਖੋਟ ਨੂੰ ਕੱਢਣ ਵਾਸਤੇ ਸੋਨੇ ਨੂੰ ਅੱਗ ਵਿੱਚ ਪਾਈਦਾ ਆਖੋ ਸ੍ਰੀ ਖੋਟ ਨੂੰ ਕੱਢਣ ਵਾਸਤੇ ਅੱਗ ਵਿੱਚ ਪਾਈਦਾ ਹੈ ਅੱਗ ਵਿੱਚ ਕਿਉਂ ਪਾਈਏ ਉਹਦੀ ਖੋਟ ਨਿਕਲ ਜਾਂਦੀ ਹੈ ਸ਼ੁੱਧ ਹੋ ਜਾਂਦਾ ਹੈ ਹਜ਼ੂਰ ਕਹਿਣ ਲੱਗੇ ਭਾਈ ਮੰਜੀ ਕਿਉਂਕਿ ਸਿੱਖ ਨੇ ਉਸ ਵਾਹਿਗੁਰੂ ਦੇ ਨਾਲ ਲੀਨ ਹੋਣਾ ਹੈ ਤਾਂ ਇਸ ਵਾਸਤੇ ਭਾਈ ਮੰਜੀ ਜਿਸ ਤਰ੍ਹਾਂ ਸੋਨੇ ਦੀ ਮੈਲ ਕੱਢਣ ਵਾਸਤੇ ਇਹ ਕੁਝ ਕਰਨਾ ਪੈਂਦਾ ਹੈ ਤਾਂ ਸਿੱਖ ਨੂੰ ਵੀ ਇਹ ਪੜ੍ਹਾਈ ਪੜ੍ਹਨੀ ਪੈਂਦੀ ਹੈ ਪਰ ਜਿਸ ਤਰ੍ਹਾਂ ਸੋਨੇ ਨੂੰ ਮਹਿਸੂਸ ਨਹੀਂ ਹੁੰਦਾ ਇਸੇ ਤਰ੍ਹਾਂ ਪਿਆਰ ਵਾਲੇ ਇਹਨੂੰ ਮਹਿਸੂਸ ਨਹੀਂ ਕਰਦੇ ਆਖੋ ਸ੍ਰੀ ਗੁਰੂ ਭਾਈ ਮੰਜੀ ਨਿਹਾਲ ਤਾਂ ਉਸ ਵੇਲੇ ਸਾਹਿਬਾਂ ਨੇ ਇਸ ਵੇਲੇ ਭਾਈ ਮੰਜ ਨੇ ਮੱਥਾ ਟੇਕਿਆ ਤੇ ਸਾਹਿਬਾਂ ਨੇ ਬਖਸ਼ਿਸ਼ ਕੀਤੀ

0: ਮਨ ਆਪ ਤਰ ਗਿਆ, ਆਈ ਮਨ ਕਿਆ ਨੂੰ ਤਾਰਨ ਵਾਲਾ ਬਣ ਗਿਆ। ਖੁਸ਼ੀ ਸਾਹਿਬਾਂ ਦੀ ਬਖਸ਼ਿਸ਼ ਪ੍ਰਾਪਤ ਕਰਕੇ ਫਿਰ ਭਾਈ ਮਨ ਤੁਰ ਪਿਆ, ਉਸ ਪਿੰਡ ਪਹੁੰਚਿਆ ਜਿੱਥੇ ਇਹਦੇ ਘਰ ਵਾਲੀ। ਪਰ ਭਾਈ ਮਨ ਦੀ ਸਾਰ ਲੋਕਾਂ ਚ ਬੜੀ ਉਸਤਤ, ਬੜਾ ਸਤਿਕਾਰ, ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਪਿੰਡ ਪਹੁੰਚਿਆ। ਪਿਆਰੀ ਸਾਸ ਸੰਗਤ, ਇਹ ਸਾਰਾ ਪਿੰਡ ਜੋ ਕਬਰਾਂ ਨੂੰ ਪੂਜਦਾ ਸੀ, ਗੁਰੂ ਕਾ ਸਿੱਖ ਬਣਿਆ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਭਾਈ ਮੰਜ ਨੇ ਜਿੱਥੇ ਨਿਵਾਸ ਕੀਤਾ, ਇਸ ਪਿੰਡ ਦਾ ਨਾਮ ਕੰਗ ਮਾਈ, ਇਹ ਪਿੰਡ ਦਾ ਨਾਮ। ਇੱਥੇ ਹੀ ਫਿਰ ਭਾਈ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਇਆ ਤੇ ਸਾਰੇ ਇਲਾਕੇ ਚ ਸਿੱਖੀ ਦਾ ਪ੍ਰਚਾਰ ਕੀਤਾ। ਭਾਈ ਮੰਜ ਜਾਂ ਮੰਜ, ਇਹ ਰਾਜਪੂਤਾਂ ਦੀ ਗੋਤ, ਪਰ ਹਕੀਕਤ ਚ ਭਾਈ ਮੰਜ ਦਾ ਨਾਮ ਸੀ ਭਾਈ ਤੀਰਥ, ਕਿਉਂਕਿ ਗੁਰੂ ਘਰ ਚ ਬਹੁਤ ਸਾਰੇ ਸਿੱਖ ਸਨ ਜਿਨ੍ਹਾਂ ਦਾ ਨਾਮ ਭਾਈ ਤੀਰਥਾ ਸੀ। ਤੋ ਸਾਹਿਬਾਂ ਨੇ ਫਿਰ ਭਾਈ ਮੰਜ ਦਾ ਨਾਮ ਮੰਜ ਹੀ ਰਹਿਣ ਦਿੱਤਾ। ਆਖੋ ਸ੍ਰੀ ਵਾਹਿਗੁਰੂ। ਭਾਈ ਮੰਜ ਸਾਰੇ ਦੁਆਬੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, ਪਰ ਕਿਸ ਤਰ੍ਹਾਂ ਕੀਤਾ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼, ਆਪਣੇ ਅੰਦਰ ਸਿੱਖੀ ਦਾ ਦੀਵਾ ਜਲਾਇਆ। ਕਿਸ ਨੇ? ਗੁਰੂ ਨੇ। ਉਹ ਸਿੱਖੀ ਦੀ ਜੋਤ ਘਰ ਘਰ ਦੇ ਵਿੱਚ ਜਾ ਕੇ ਦਿੱਤੀ ਤੇ ਟੁੱਟੀ ਹੋਈਆਂ ਰੂਹਾਂ ਨੂੰ ਗੁਰੂ ਨਾਲ ਜੋੜ ਕੇ ਤੇ ਜਾਗਦੀ ਜੋਤ ਦੀ ਪੂਜਾ ਭਾਈ ਮੰਜ ਦੇ। ਜਿੱਥੇ ਭਾਈ ਮੰਜ ਜਾਂਦਾ ਗੁਰੂ ਦੀਆਂ ਬਰਕਤਾਂ ਨਾਲ ਜਾਂਦੀਆਂ। ਫਿਰ ਸਾਹਿਬ ਜੀ ਵੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਪਿੰਡ ਵਿੱਚ ਆਏ। ਹੁਣ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਪੰਜੇ ਪਾਤਸ਼ਾਹ ਦੀ ਯਾਦ ਵਿੱਚ, ਤੇ ਭਾਈ ਮੰਜ ਦੀ ਸਮਾਧ ਵੀ ਉੱਥੇ। ਤੇ ਅੱਜ ਵੀ ਗੁਰੂ ਤੇ ਸਿੱਖ ਉਸ ਸਥਾਨ ਤੇ ਇਲਾਕੇ ਦੀਆਂ ਸੰਗਤਾਂ ਭਾਈ ਮੰਜ ਦੀ ਜੋ ਅਮਰ ਯਾਦ ਹੈ ਉਹਨੂੰ ਪ੍ਰਾਪਤ ਕਰਦੀਆਂ ਹਨ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੋਹਣੀ ਯਾਦ ਮਨਾ ਕੇ ਗੁਰੂ ਦੇ ਉਪਕਾਰਾਂ ਨੂੰ, ਗੁਰੂ ਦੇ ਹੁਕਮਾਂ ਨੂੰ, ਗੁਰੂ ਕਾ ਜਸ ਕਰਕੇ ਆਪਣਾ ਜੀਵਨ ਸਫਲ ਕਰਦੇ। ਕਿਸ ਤਰ੍ਹਾਂ? ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ। ਆਪੋ ਪਿਆਰੀ ਗੁਰ ਜੈਸਾ ਨਾਹੀ ਹੋਵੇ, ਇਹ ਦਾਤਾ ਗੁਰੂ ਤੋਂ, ਇਹ ਬਖਸ਼ਿਸ਼ਾਂ ਗੁਰੂ ਤੋਂ, ਪੂਰੇ ਗੁਰੂ ਤੋਂ, ਪੂਰਾ ਗੁਰੂ ਕੌਣ? ਪਿਆਰ ਨਾਲ ਆਖੋ ਧੰਨ ਗੁਰੂ। ਆਪ ਵੀ ਦੂਰ ਨੇੜੇ ਤੋਂ ਚੱਲ ਕੇ ਤੁਸੀਂ ਵੀ ਘਰ ਨਾ ਕਰਦੇ। ਪਿਆਰੀ ਸਾਧ ਸੰਗਤ, ਸਿੱਖੀ ਵਿੱਚ ਕਈ ਵਾਰੀ ਘਰ ਨਾ ਵੀ ਕਰ ਲੈ, ਪਰ ਉਹਨਾਂ ਕਾਰਨਾਂ ਦਾ ਰਿਜ਼ਲਟ ਸੁੱਖ ਹੁੰਦਾ। ਉਹਨਾਂ ਕਾਰਨਾਂ ਦੇ ਵਿੱਚ ਮਾਲਕ ਦੀ ਬਖਸ਼ਿਸ਼ ਆਉਂਦੀ ਹੈ ਜੋ ਆਪ ਪ੍ਰਾਪਤ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹੋ, ਸ਼ਹੀਦਾਂ ਦੇ ਸਰਤਾਜ ਗੁਰੂ ਦੇ ਉਪਕਾਰਾਂ ਨੂੰ ਆਪ ਸ਼ਰਮ ਕਰ ਰਹੇ ਹੋ। ਕਰੋ ਅਰਦਾਸ ਪਾਤਸ਼ਾਹ, ਜਿਸ ਤਰ੍ਹਾਂ ਭਾਈ ਮੰਜ ਦੀਆਂ ਚੋਲੀਆਂ ਭਰੀਆਂ, ਅਸੀਂ ਵੀ ਤੇਰੇ ਸਿੱਖਾਂ ਦੇਸਾਂ ਵਿੱਚੋਂ ਵਿਦੇਸਾਂ ਵਿੱਚ ਆ ਕੇ ਤੇਰੇ ਹੁਕਮ ਵਿੱਚ ਆਏ ਹਾਂ। ਸਾਡੇ ਅੰਦਰ ਹੀ ਉਹ ਪਿਆਰ ਦੀ ਜੋਤੀ ਜਗਾ ਦੇ, ਸਾਡੇ ਅੰਦਰ ਹੀ ਉਹ ਨਾਮ ਦਾ ਦੀਵਾ ਜਲਾ ਦੇ, ਸਾਡੇ ਅੰਦਰ ਹੀ ਸਿੱਖੀ ਦਾ ਬੂਟਾ ਪ੍ਰਗਟ ਕਰ ਦੇ, ਤਾਂ ਜੋ ਇਸ ਪਿਆਰ ਦੀ ਜੋਤੀ ਵਿੱਚ ਤੇਰੇ ਦਰਸ਼ਨ ਕਰੀਏ। ਤੂੰ ਸਾਡੇ ਅੰਸਰ ਵਸੇ, ਸਿੱਖੀ ਦੇ ਸਦਕੇ ਗੁਰੂ ਦੀ ਬਖਸ਼ਿਸ਼ ਹੋਵੇ, ਫਿਰ ਇਹਦਾ ਫਲ ਕੀ ਮਿਲੇਗਾ? ਜੀਵਨ ਸਫਲਾ, ਫਿਰ ਸਾਡਾ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਵਾਲ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ, ਆਪ ਧੰਨੋ ਪਿਆਰੀ ਸਾਧ ਸੰਗਤ, ਜੋ ਸਾਹਿਬਾਂ ਦੀ ਹਜ਼ੂਰੀ ਪ੍ਰਬੰਧਕਾਂ ਨੇ ਜੋ ਸੁੰਦਰ ਪ੍ਰੋਗਰਾਮ ਬਣਾਏ ਹਨ ਤੇ ਸੇਵਕਾਂ ਨੂੰ ਹੁਕਮ ਕੀਤਾ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ, ਆਪ ਵੀ ਆ ਕੇ ਜੁੜਦੇ। ਤੋ ਆਪ ਪਿਆਰੀ ਸਾਧ ਸੰਗਤ, ਕੱਲ ਅੰਮ੍ਰਿਤ ਵੇਲੇ ਦਾ ਕੀਰਤਨ ਇੱਥੇ ਹੋਵੇਗਾ 5:30 ਤੋਂ 6:30 ਵਜੇ ਤੱਕ, ਤੇ ਉਸ ਤੋਂ ਉਪਰੰਤ ਜਿਸ ਤਰ੍ਹਾਂ ਸਿਕੰਦਰ ਸਾਹਿਬ ਜੀ ਹੋਰਾਂ ਨੇ, ਗੁਰਮੁਖਾਂ ਨੇ ਕੱਲ ਪ੍ਰੋਗਰਾਮ ਸੁਣਾਇਆ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਪੁਰਬ ਮਨਾਉਂਦੇ ਆ ਸਾਰਾ ਵੀਕ ਹੀ। ਗੁਰਪੁਰਬ ਮਨਾਉਣ ਦਾ ਮਤਲਬ ਹੈ ਗੁਰੂ ਦੀ ਯਾਦ ਵਿੱਚ ਬਹਿਣਾ, ਤੇ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਇੱਥੇ ਆਰੰਭ ਹੋਣਗੇ, ਤੇ ਗੁਰਮੁਖਾਂ ਨੇ, ਪ੍ਰਬੰਧਕਾਂ ਨੇ ਯਤਨ ਕੀਤਾ ਹੈ ਕਿ ਜੋ ਇਹ ਕੀਰਤਨ ਦੀ ਲੜੀ ਚੱਲ ਰਹੀ ਹੈ, ਜਿਸ ਲੜੀ ਦੇ ਤਾਰ ਵਿੱਚ ਤੁਹਾਡਾ ਮਨ ਪਰੋਚਿਆ ਹੋਇਆ ਹੈ, ਇਹ ਇਸੇ ਤਰ੍ਹਾਂ ਚਲਦੀ ਰਹੇ। ਆਪ ਜੀ ਨੂੰ ਸੈਕਟਰੀ ਸਾਹਿਬ ਸਾਰਾ ਪ੍ਰੋਗਰਾਮ ਸ਼ਰਮ ਕਰਾਂਗੇ। ਤੋ ਆਓ ਗੁਰੂ ਦੇ ਧੰਨਵਾਦ ਕਰੋ ਜੀ, ਭਾਈ ਮੰਜ ਦੀਆਂ ਝੋਲੀਆਂ ਭਰੀਆਂ ਹਨ, ਗੁਰੂ ਨੇ ਤੁਹਾਨੂੰ ਵੀ ਪਿਆਰ ਬਖਸ਼ਿਆ ਹੈ। ਤੋ ਸ਼ਬਦ ਦੀ ਅਖੀਰ ਦੀ ਤੁਕੀ, ਜਿਨ ਗੁਰ ਸੇਵਿਆ ਤਿਸ ਪਾਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ, ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ। ਗੁਰਪੁਰਬ ਮਨਾਉਂਦਿਆਂ ਗੁਰੂ ਘਰ ਦੀ ਸੇਵਾ ਧਰਮਨ ਧਨ ਦੇ ਨਾਲ, ਕਿਉਂਕਿ ਇਹ ਮਹਾਨ ਯੱਗ ਜੋ ਹੈ ਇਹਦੇ ਵਿੱਚ ਸਾਰਿਆਂ ਦੀ ਹਾਜ਼ਰੀ ਤਨ ਦੀ ਵੀ ਲੱਗਣੀ ਚਾਹੀਦੀ ਹੈ ਤੇ ਮਨ ਦੀ ਵੀ, ਤੇ ਜੋ ਗੁਰੂ ਨੇ ਧਨ ਬਖਸ਼ਿਆ ਹੈ ਉਹਨੂੰ ਪਵਿੱਤਰ ਕਰਨ ਵਾਸਤੇ ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ। ਅਨੰਦ ਸਾਹਿਬ ਦਾ ਪਾਠ ਸਾਰੇ ਮਿਲ ਕੇ ਕਰੀਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਧ ਤੇ ਭੁੱਲ ਚੁੱਕ ਦੀ ਸ਼ਿਮਾ ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ।
1: ਉਸਨੇ ਕਹਿਣ ਲੱਗੇ ਮੈਂ ਕਿਹਾ ਵੀ ਸਿੱਧਾ ਵਾਪਸ ਆ ਜਾਣ, ਕਹਿਣ ਲੱਗੇ ਵੀ ਪਿਤਾ ਜੀ ਥੋੜਾ ਸਮਾਂ ਇੱਥੇ ਹੈ। ਉਦਾਸ ਨੇ ਸੋਚਿਆ ਵੀ ਇੱਥੇ ਵੀ ਗੁਰੂ ਦੀਆਂ ਸੰਗਤਾਂ ਹਨ, ਜੋ ਕਰੋਨਾ ਬਣ ਗਿਆ ਉਹ ਨਿਭਾਈ। ਤੁਹਾਡੇ ਪਿਆਰ ਵਾਲਿਆਂ ਨੇ ਕਹਿਣੀ ਤੋਂ ਸਮਝ ਲਿਆ ਛੇਤੀ ਆਓ। ਥੋੜੇ ਦਿਨ ਹੋਏ ਗੁਰੂ ਦਰਬਾਰ ਸਾਹਿਬ ਤਾਂ ਰਿਕਵਾਸ ਕਰੀ, ਟੈਲੀਫੋਨ ਕੀਤਾ, ਕਹਿਣ ਲੱਗੇ ਕਦੋਂ ਆ ਰਹੇ ਹੋ ਦੱਸਿਆ। ਕਹਿਣ ਲੱਗੇ ਵੀ ਕਿਸ ਤਰ੍ਹਾਂ ਆਓਗੇ, ਮੈਂ ਕਿਹਾ ਜਿਸ ਤਰ੍ਹਾਂ ਹੁਕਮ ਕਰੋ। ਕਹਿਣ ਲੱਗੇ ਹੁਕਮ ਵਾਹਿਗੁਰੂ ਦਾ ਹੈ ਤੇ ਮੈਂ ਲੈਣ ਵਾਸਤੇ ਆਵਾਂਗਾ, ਮੈਂ ਆਵਾਂਗਾ ਤੇ ਤੁਹਾਨੂੰ ਵਾਪਸ ਆ ਲਈਆਂ ਸੰਗਤਾਂ ਦੇ ਸਭ ਪੈਰੀ ਪਹੁੰਚੇ। ਅੱਜ ਹੀ ਦੁਪਹਿਰ ਨੂੰ ਇੱਥੇ ਪਹੁੰਚੇ ਹਾਂ ਪੈਰੀ ਸਤਾਰ ਸਿੰਘ ਗੁਰੂ ਦਰਬਾਰ ਸਾਹਿਬ ਹੋਏ ਸਰ ਜਰਨੈਲ ਸਿੰਘ ਜੀ ਖਹਿੜਾ ਸਾਹਿਬ, ਉਹਨਾਂ ਦੇ ਪਰਿਵਾਰ ਦੇ ਉੱਤੇ ਜੋ ਮਹਾਨ ਗੁਰੂ ਦੀ ਬਖਸ਼ਿਸ਼ ਹੈ ਆਪ ਸਾਰੇ ਜਾਣਦੇ ਹੋ। ਇਸ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਤੇ ਪਿਆਰ ਕਰਦੇ ਹਨ, ਉਹਨਾਂ ਦੇ ਗ੍ਰਹਿ ਵਿਖੇ ਇਸ ਦੇਵਤਾ ਦਾ ਉਤਾਰਾ ਹੋਇਆ। ਤੋ ਪਿਆਰੀ ਸਾਧ ਸੰਗਤ, ਮੇਰਾ ਰੋਮ ਰੋਮ ਖੁਸ਼ ਹੋ ਰਿਹਾ ਹੈ। ਅੱਜ 2 ਸਾਲਾਂ ਦੇ ਬਾਅਦ ਵਾਲ ਸਾਹਿਬ ਦੀਆਂ ਸੰਗਤਾਂ ਦੇ ਪਰਮ ਹਿਤੂਆਂ ਦੇ ਦਰਸ਼ਨ ਕਰਕੇ ਇੱਕ ਬੜਾ ਪ੍ਰਸੰਨ ਹੋਇਆ ਹੈ ਤੇ ਨਾਲ ਹੀ ਬੜੀ ਖੁਸ਼ੀ ਹੈ। ਗੁਰੂ ਦਰਬਾਰ ਸਾਹਿਬ ਹੋਏ ਸਤਾਰ ਸਾਹਿਬ ਸਤਾਰ ਭਗਵਾਨ ਸਿੰਘ ਜੀ ਦੇਵੀ ਸਾਹਿਬ, ਇਹ ਵੀ ਪਰਿਵਾਰ ਬਣੀਆਂ ਸਾਰੇ ਗੁਰਮੁਖਾਂ ਗੁਰੂ ਦੀਆਂ ਮਿਹਰਾਂ। ਤੋ ਇਹ ਨੈਰੋਬੀ ਤੋਂ ਬੜਾ ਪੁਰਾਣਾ ਪਿਆਰ ਇਸ ਗੁਰਮੁਖ ਪਰਿਵਾਰ ਦੇ ਨਾਲ ਹੈ। ਜਦ ਆਈਏ ਬੜਾ ਪਿਆਰ ਦੇ ਹਨ। ਉਹਨਾਂ ਦੇ ਦਰਸ਼ਨ ਹੋਏ ਤੋ ਬੜੀ ਖੁਸ਼ੀ ਦੀ ਖਬਰ ਉਹਨਾਂ ਨੇ ਸੁਣਾਈ। ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਘਰ ਗੁਰੂ ਨੇ ਪੋਤੇ ਦੀ ਦਾਤ ਪੋਤੀ ਦੀ ਦਾਤ ਕੋਈ ਨੀ, ਬੱਚੇ ਸਾਰੇ ਹਨ, ਉਸ ਮਾਲਕ ਦੀਆਂ ਦਾਤਾਂ ਹਨ, ਇਹ ਉਸ ਮਾਲਕ ਦੀਆਂ ਸਾਰੀਆਂ ਚੀਜ਼ਾਂ ਹਨ। ਔਰ ਫਿਰ ਅੱਜ ਉਸ ਹੋਰ ਹਰ ਬੱਚੀ ਦਾ ਨਾਮ ਵੀ ਰੱਖਣਾ ਹੈ। ਗੁਰਮੁਖ ਪਰਿਵਾਰ ਸਾਰਾ ਜੁੜਿਆ ਹੈ। ਉਹ ਕਹਿਰੀ ਸਾਧ ਸੰਗਤ, ਬੜੀ ਮਹਾਨ ਖੁਸ਼ੀ ਹੈ। ਉਹ ਬੱਚੇ ਵੀ ਧੰਨ ਜੋ ਗੁਰਮੁਖ ਘਰਾਂ ਨੂੰ ਜਿਨ੍ਹਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਇਸ ਸੋਹਣੇ ਸੰਸਕਾਰਾਂ ਦੇ ਗੁਰੂ ਦੀਆਂ ਯਾਦਾਂ, ਗੁਰੂ ਘਰ ਦਾ ਪਿਆਰ, ਗੁਰੂ ਕੇ ਕੀਰਤਨੀਏ ਕੀਰਤਨ ਤੇ ਗੁਰੂ ਘਰ ਦੀਆਂ ਸੇਵਾ ਹੁੰਦੀਆਂ ਹਨ। ਤੋ ਆਪ ਮੇਰੀ ਸਾਧ ਸੰਗਤ, ਸਮਾਂ ਹੋਇਆ ਹੈ ਹੁਣ ਭਾਈ ਗੋਪਾਲਾ ਜਿਸ ਤਰ੍ਹਾਂ ਗੁਰੂ ਕੇ ਸ਼ੁਕਰਾਨੇ ਅਦਾ ਕਰ ਰਿਹਾ ਹੈ ਆਪਾਂ ਵੀ ਕਰੀਏ, ਤੁਹਾਨੂੰ ਵੀ ਉਦਾਸ ਮਿਲੀ ਹੈ। ਤੋ ਅੱਗੇ ਵਾਸਤੇ ਆਪ ਮੇਰੀ ਸਾਧ ਸੰਗਤ ਪ੍ਰਬੰਧਕਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜੋ ਇਹ ਪ੍ਰੋਗਰਾਮ ਬਣਾਇਆ ਹੈ, ਤੁਹਾਡੇ ਸਹਿਯੋਗ ਸੇਵਕ ਨੂੰ ਹੁਕਮ ਕੀਤਾ ਹੈ। ਤੋ ਇੱਕ ਵੀਕ ਦਾ ਪ੍ਰੋਗਰਾਮ ਇਸ ਗੁਰਦੁਆਰਾ ਸਾਹਿਬ ਵਿੱਚ ਹੈ ਤੇ ਨਾਲ ਹੀ ਮੈਨੂੰ ਰਾਤੀ ਮਾਸਟਰ ਸਾਹਿਬ ਹੋਰਾਂ ਨੇ ਦਰਬਾਰ ਸਿੰਘ ਹੋਰਾਂ ਨੇ ਟੈਲੀਫੋਨ ਕੀਤਾ ਸੀ ਕਿ ਇਸ ਗੁਰਦੁਆਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਦਾ ਗੁਰਪੁਰਬ ਮਨਾਇਆ ਜਾਵੇਗਾ। ਤੇ ਸਾਰਾ ਵੀਕ ਇੱਥੇ ਕੀਰਤਨ ਹੋਵੇਗਾ ਤੇ ਆਓ ਉਸ ਮਹਾਨ ਸ਼ਹੀਦਾਂ ਦੇ ਬਾਣੀ ਗੁਰੂ ਦੇ ਉਪਕਾਰਾਂ ਨੂੰ ਸੁਣੀਏ, ਰੱਬੀ ਬਾਣੀ ਦਾ ਕੀਰਤਨ ਸੁਣੋ। ਹਾਂਜੀ, ਕਹਾਣੀਆਂ ਬਾਬਾਣੀਆਂ ਪੁੱਤ ਸਭ ਇਸ ਤਰ੍ਹਾਂ ਗੁਰੂ ਨੇ ਸਾਡੇ ਜਮਕਾਰ ਕੀਤੇ। ਸਾਰੇ ਵੀਕ ਗੁਰੂ ਦਾ ਜਸ ਹੋਵੇਗਾ ਤੋ ਮੈਂ ਅਰਦਾਸ ਕਰਾਂਗਾ। ਮੈਨੂੰ ਆਸ ਵੀ ਹੈ ਜਿੱਥੇ ਦਾਸ ਹਜ਼ਾਰਾਂ ਵੀ ਲੈ ਤੋਂ ਤੁਹਾਡੇ ਪਿਆਰ ਦੇ ਅਨੁਸਾਰ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ, ਉੱਥੇ ਤੁਸੀਂ ਵੀ ਸਰਬਤ ਮਾਰੇ ਆਏ ਹੋ। ਮਾ ਕੇ ਸਮੇਂ ਅਨੁਸਾਰ ਆ ਕੇ ਜਿਹੜਾ ਕੀਰਤਨ ਦਾ ਨਾਮ ਤੇ ਉਸ ਮਹਾਨ ਸ਼ਹੀਦ ਗੁਰੂ ਨੂੰ ਆਪਣੇ ਪਿਆਰ ਸ਼ਰਧਾਂਜਲੀ ਦੇ ਕੇ ਤੇ ਉਸ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਸ ਗੁਰੂ ਨੇ ਸਾਡੇ ਉੱਤੇ ਕਿਤਨੇ ਮਹਾਨ ਉਪਕਾਰ ਕੀਤੇ ਹਨ, ਕਿਸ ਤਰ੍ਹਾਂ ਉਹ ਆਉਂਦੇ ਪ੍ਰੋਗਰਾਮਾਂ ਦਾ ਕੁਛ ਬੁੱਧੀ ਅਨੁਸਾਰ ਬੇਨਤੀ ਕਰਦਾ ਰਹੇਗਾ। ਆਸਾਨ ਸੁਹੰਦਾ ਦਿਸ ਲਗੇ ਜਿਸ ਮਨ ਹਾਰੇ, ਇਸੇ ਤਰ੍ਹਾਂ ਜੁੜਿਆ ਜੀ ਗੁਰੂ ਨਾਲ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਹੋ ਹਾਂ ਕੁਰਬਾਨ ਜਾਈ ਤੇਰੇ ਨਾਲ ਹੈ, ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ, ਬਖਸ਼ਿਸ਼ ਦਾ ਬੂਹਾ ਖੁੱਲ ਗਿਆ ਹੈ ਤੇ ਹੋਵੇਗਾ ਸਾਰਾ ਵੀ ਕੀਰਤਨ। ਤੇ ਆਓ ਪਾਦਾ ਵਾਲਿਓ, ਇਸ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ। ਸ਼ਬਦ ਦੀ ਅਕੀਲੀ ਤੋਂ ਪੜ ਕੇ ਆਪ ਕੀਰਤਨ ਦੀ ਸਮਾਪਤੀ

ਜਿਹਨਾਂ ਨੇਤਰਾਂ ਨੇ ਦਰਸ਼ਨ ਕਰਨੇ ਉਹਨਾਂ ਨੂੰ ਨੀਂਦਰ ਕਿੱਥੇ ਮਾਰ ਸਾਰੀ ਸਾਰੀ ਰਾਤ ਇਹ ਨੇਤਰ ਇਸ ਆਸਾ ਵਿੱਚ ਜਾਗਦੇ ਰਹਿੰਦੇ ਹਨ, ਖੁੱਲੇ ਰਹਿੰਦੇ ਹਨ ਕਿ ਕਦ ਮੈਨੂੰ ਦਰਸ਼ਨ ਹੋ। ਨਾਰਦ ਜੀ ਭਗਵਾਨ ਦੇ ਦੇਸ਼ ਪਹੁੰਚੇ, ਦਰਸ਼ਨ ਮੇਲਾ ਕੀਤਾ, ਬੇਨਤੀ ਕੀਤੀ, ਮਹਾਰਾਜ ਇੱਕ ਜੰਗਲ ਬੀਆਬਾਨ ਵਿੱਚ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਤਪਸਵੀ ਬੜਾ ਪਿਆਰਾ ਹੈ ਮਹਾਰਾਜ, ਸਵਾਸ ਸਵਾਸ ਤੁਹਾਡਾ ਸਿਮਰਨ ਕਰਦਾ ਹੈ, ਪਰ ਮਹਾਰਾਜ ਇਹ ਦੱਸੋ ਵੀ ਉਹਨੂੰ ਦਰਸ਼ਨ ਕਰਦੇ ਹੋ? ਦਰਸ਼ਨਾਂ ਦੀ ਤਾਂ ਵਿੱਚ ਬੈਠਾ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਉਹਨੂੰ ਤਾਂ ਖਾਣਾ ਪੀਣਾ ਹੀ ਭੁੱਲ ਗਿਆ, ਇੱਕੋ ਤੇਰੇ ਦਰਸ਼ਨਾਂ ਦੀ ਲਗਨ। ਭਾਗਾਂ ਵਾਲਾ ਉਹ ਗੁਰਮੁਖ ਹੈ ਪਿਆਰੀ ਸਾਧ ਸੰਗਤ, ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ, ਜੋ ਗੁਰੂ ਦੇ ਦਰਸ਼ਨ ਚਾਹੁੰਦਾ ਇਸ ਲਗਨ ਵਿੱਚ ਜੀਵਨ ਬਤੀਤ ਕਰ ਰਿਹਾ। ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਸਨ, ਜੇ ਇਸ ਆਸ ਵਿੱਚ ਬੈਠਾ ਹੈ ਦਰਸ਼ਨਾਂ ਦੀ ਦਾਤ ਚਾਹੁੰਦਾ ਹੈ, ਇਹਨੂੰ ਦਰਸ਼ਨ ਜ਼ਰੂਰ ਹੋ ਗਿਆ। ਕੋਸ਼ਿਸ਼ ਮਹਾਰਾਜ ਦਰਸ਼ਨ ਕਰਦੇ ਹੋਗੇ ਤਾਂ ਭਗਵਾਨ ਜੀ ਕਹਿਣ ਲੱਗੇ, ਨਾਰਦ ਉਸਨੂੰ ਜਾ ਕੇ ਕਹਿ ਦੇ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਮੈਨੂੰ ਯਾਦ ਕਰ ਰਿਹਾ ਹੈ, ਉਸ ਦਰਖਤ ਦੇ ਜਿਤਨੇ ਪੱਤੇ ਹਨ ਉਤਨੇ ਜਨਮ ਤਾਰੇਗਾ ਤਾਂ ਉਹਨੂੰ ਦਰਸ਼ਨ ਹੋਣਗੇ। ਮਹਾਰਾਜ ਏਡੀ ਲੰਮੀ ਤਾਰੀਫ ਪਾ ਦਿੱਤੀ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੇਰੇ ਨਾਲ ਹੀ ਤੁਰ ਪਵੋਗੇ ਉਹਨੂੰ ਦਰਸ਼ਨ ਦੇਣ ਵਾਸਤੇ, ਉਹ ਬੜਾ ਪਿਆਰਾ ਹੈ, ਪਰ ਤੁਸੀਂ ਏਡੀ ਲੰਮੀ ਤਾਰੀਫ ਪਾਈ। ਹਾਂ ਨਾਰਦ, ਨਾਰਦ ਵਾਪਸ ਮਿਲਿਆ, ਇਹ ਅੱਗੇ ਉਡੀਕਦਾ ਪਿਆ ਸੀ, ਆਉਂ ਖੜੀ ਨਿਹਾਲੀ ਪੰਧ ਮਤ ਮੂੰ ਸੱਜਣਾ, ਉਹ ਸੱਜਣ ਆਵੇ ਜੋ ਮੈਨੂੰ ਮੇਰੇ ਸੱਜਣ ਦਾ ਸੰਦੇਸ਼ ਸੁਣਾ ਦੇ, ਉਹ ਵੀ ਸੱਜਣ ਹੈ। ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਵੇ, ਭਾਈ ਫਿਰ ਉਹ ਕੌਣ ਹੈ? ਸੋ ਭਾਈ ਸੋ ਮੇਰਾ ਵੀਰ, ਜੇ ਬਹੁਤਾ ਪਿਆਰ ਆਵੇ ਤਾਂ ਕਹਿੰਦੇ ਆ ਵੀਰ। ਨਾਰਦ ਜੀ ਆ ਰਹੇ, ਉਡੀਕਦਾ ਪਿਆ ਸੀ, ਆ ਕੇ ਚਰਨਾਂ ਤੇ ਡਹਿ ਪਿਆ। ਸੁਣਾਓ ਨਾਰਦ ਜੀ ਕੀਤੇ ਦਰਸ਼ਨ? ਹਾਂ ਭਾਈ ਮੈਂ ਕਰ ਆਇਆ ਦਰਸ਼ਨ। ਨਾਰਦ ਤੋਂ ਤਨ ਹੈ, ਮੇਰੇ ਵਾਸਤੇ ਕੀ ਹੁਕਮ ਹੈ? ਨਾਰਦ ਨੇ ਕਿਹਾ ਵੀ ਜਿਹੜਾ ਤੇਰੇ ਵਾਸਤੇ ਹੁਕਮ ਮਿਲਿਆ ਉਹ ਤੈਨੂੰ ਦੱਸਣਾ ਨਹੀਂ, ਕਿਉਂ? ਉਹ ਤੇਰੇ ਹੱਕ ਵਿੱਚ ਨਹੀਂ। ਨਾਰਦ ਜੀ ਦੱਸ ਦਿਓ, ਜੋ ਮੇਰੇ ਭਗਵਾਨ ਦਾ ਜੋ ਮੇਰੇ ਰੱਬ ਦਾ ਹੁਕਮ ਹੈ ਉਹ ਮੇਰੇ ਫਾਇਦੇ ਚ ਹੀ ਹੋਵੇ। ਨਹੀਂ ਭਾਈ ਤੂੰ ਹੱਠ ਨਾ ਕਰ, ਜੋ ਕੋਈ ਭਗਵਾਨ ਨੇ ਤੇਰੇ ਵਾਸਤੇ ਕਿਹਾ ਤੈਨੂੰ ਨਹੀਂ ਦੱਸਣਾ। ਰੋ ਪਿਆ, ਨਹੀਂ ਨਾਰਦ ਜੀ ਤੁਸੀਂ ਦੱਸੋ, ਮੇਰਾ ਭਗਵਾਨ ਜੋ ਵੀ ਮੇਰੇ ਵਾਸਤੇ ਕਰੇਗਾ ਉਹ ਠੀਕ ਹੀ ਕਰੇਗਾ, ਸਿੱਖ ਕਦੇ ਡੋਲਦਾ ਨਹੀਂ। ਜੈਸਾ ਵੀ ਸਮਾਜ ਆਵੇ ਸੁੱਖ ਆ ਗਏ ਹਨ ਤਾਂ ਗੁਰੂ ਨਾਲ ਜੁੜਿਆ ਰਹਿੰਦਾ, ਜੇ ਕਿਸੇ ਨੇ ਦੁੱਖਾਂ ਨੇ ਵੀ ਫੇਰਾ ਪਾਇਆ ਹੈ ਦੁੱਖ ਵੀ ਆ ਗਏ ਹਨ ਫਿਰ ਕਾਬਰਦਾ ਨਹੀਂ, ਸਮਝਦਾ ਹੈ ਇਹ ਵੀ ਕਿਸੇ ਮੇਰੇ ਭੁੱਲ ਦੀ ਤਾੜਨਾ ਹੀ ਹੋ ਰਹੀ ਆ। ਖੁਸ਼ੀ ਇਸ ਤਰ੍ਹਾਂ ਸੋਹਣਾ ਤੇ ਮੋਹਿਨਾ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਹੋ ਚੁੱਕਾ, ਇਸ ਖਿਆਲ ਵਿੱਚ ਰਹਿੰਦਾ ਕਿ ਜੇ ਗੁਰ ਚਿੜਕੇ ਤਾਂ ਮਿੱਠਾ ਲੱਗ ਜਾਵੇ, ਇਹਦੇ ਵਿੱਚ ਵੀ ਕੋਈ ਪਲਾ ਹੈ। ਨਾਰਦ ਜੀ ਮੈਨੂੰ ਦੱਸੋ। ਨਾਰਦ ਨੇ ਕਿਹਾ ਤੇ ਦੱਸਾਂ? ਹਾਂ। ਤੋ ਨਾਰਦ ਨੇ ਕਿਹਾ ਤੂੰ ਦਰਸ਼ਨ ਚਾਹੁੰਦਾ ਨਾ? ਹਾਂ ਨਾਰਦ ਜੀ ਇਹ ਇੱਕ ਲਾਲਸਾ ਹੈ। ਤੋ ਨਾਰਦ ਭਗਵਾਨ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਹੈ ਜਿਸ ਦਰਖਤ ਦੇ ਹੇਠਾਂ ਬਹਿ ਕੇ ਰਾਤ ਦਿਨ ਦਰਸ਼ਨ ਚਾਹੁੰਦਾ ਹੈ, ਜਿਤਨੇ ਦਰਖਤ ਦੇ ਪੱਤੇ ਨੇ ਉਤਨੇ ਜਨਮ ਤਾਰੇਗਾ ਤਾਂ ਤੈਨੂੰ ਦਰਸ਼ਨ ਹੋਣਗੇ। ਪਿਆਰੀ ਸਾਧ ਸੰਗਤ, ਜਿਸ ਵੇਲੇ ਇਹ ਬਚਨ ਇਸਨੇ ਸੁਣਿਆ ਇਹਨੇ ਛਾਲ ਮਾਰੀ, ਨੱਚਣ ਟੱਪਣ ਲੱਗ ਗਿਆ, ਬੜਾ ਖੁਸ਼ ਹੋਇਆ। ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ ਭਾਈ ਤੈਨੂੰ ਕਾਹਦੀ ਖੁਸ਼ੀ ਚੜ ਗਈ? ਏਡੀ ਲੰਮੀ ਤਰੀਕ ਪਈ ਹੈ, ਬੇਅੰਤ ਪੱਤੇ ਹਨ ਦਰਖਤ ਦੇ, ਉਸ ਤੋਂ ਬਾਅਦ ਤੈਨੂੰ ਕਿਧਰੇ ਜਾ ਕੇ ਦਰਸ਼ਨ ਹੋਣਗੇ ਤੇ ਤੈਨੂੰ ਖੁਸ਼ੀ ਕਾਹਦੀ ਚੜ ਗਈ ਹੈ? ਹੱਸ ਕੇ ਕਹਿਣ ਲੱਗਾ ਨਾਰਦ ਜੀ ਭਾਵੇਂ ਮੈਂ ਇਤਨੇ ਜਨਮ ਤਾਰਾਂਗਾ ਪਰ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਖੁਸ਼ੀ ਹੋਏਗੀ, ਮੈਨੂੰ ਦਰਸ਼ਨ ਤਾਂ ਹੋਣਗੇ, ਇਸ ਖੁਸ਼ੀ ਵਿੱਚ ਮੈਂ ਨੱਚਦਾ ਟੱਪਦਾ, ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਇਹ ਕਹੀ ਜਾਂਦਾ ਹੈ। ਇਤਨੇ ਤੱਕ ਭਗਵਾਨ ਸਾਹਮਣੇ ਆ ਕੇ ਖੜੇ ਹੋ ਗਿਆ ਖੁਸ਼ੀ। ਇਹਨੂੰ ਛਾਤੀ ਨਹਿਲਾ ਲਿਆ, ਪਿਆਰ ਕੀਤਾ। ਨਾਰਦ ਨੇ ਤੱਕਿਆ, ਮਹਾਰਾਜ
ਦੁਨੀਆਂ ਝੂਠ ਬੋਲਦੀ ਹੈ, ਕਦੇ ਕਦੇ ਤੁਸੀਂ ਮੂੰਹ ਕਰਾਰਾ ਕਰ ਲੈਂਦੇ ਹੋ। ਕਿਉਂ ਨਾਰਦ ਮਹਾਰਾਜ, ਮੈਨੂੰ ਤੁਸੀਂ ਕਿਹਾ ਸੀ ਵੀ ਇਤਨੇ ਜਨਮ ਤਾਰੇਗਾ ਤਾਂ ਇਹਨੂੰ ਦਰਸ਼ਨ, ਤੇ ਤੁਸੀਂ ਹੁਣ ਇਹਨੂੰ ਛਾਤੀ ਨਾ ਲਾ ਲਿਆ। ਤਾਂ ਨਿਰੰਕਾਰ ਨੇ ਕਿਹਾ, ਨਾਰਦ ਮੈਂ ਇਸ ਦੀ ਭਾਵਨਾ ਤੇ ਤੁਠ ਪਿਆ, ਆਖੋ ਸ੍ਰੀ ਰਾਮ ਇਹਦੇ ਅੰਦਰ ਜੋ ਨਿਸ਼ਚੈ ਹੈ ਮੈਂ ਉਸ ਤੇ ਖੁਸ਼ ਹੋ ਗਈ। ਯਾਰੀ ਸਾਧ ਸੰਗਤ ਜਿੱਥੇ ਦ੍ਰਿੜ ਵਿਸ਼ਵਾਸ ਭਾਵਨਾ ਹੈ ਨਾ, ਉੱਥੇ ਰੱਬ ਹੈ, ਆਖੋ ਸ੍ਰੀ ਰਾਮ। ਸਿੱਖੀ ਭਾਵਨਾ, ਬਾਬਾ ਜੀ ਬਚਨ ਕਰਦੇ ਸਨ ਜੇ ਭਾਵਨਾ ਹੋਵੇ ਤਾਂ ਇਹੋ ਜੀ ਹੋ, ਜੇ ਸਾਡੀ ਤਾਂ ਕੋਈ ਭਾਵਨਾ ਨਾ ਪੂਰੀ ਹੋਵੇ ਅਸੀਂ ਗੁਰਦੁਆਰਾ ਹੀ ਛੱਡ ਦਿੰਦੇ, ਨਿਤਨੇ ਵੀ ਛੱਡ ਦਿੰਦੇ। ਬਾਬਾ ਜੀ ਬਖਸ਼ਿਸ਼ ਕਰਦੇ ਸਨ, ਤੱਕੋ ਇਤਨੇ ਜਨਮਾਂ ਦੀ ਤਾਰੀਖ ਲੰਮੀ ਪਈ ਫਿਰ ਵੀ ਖੁਸ਼ੀਆਂ ਚੜ ਗਈਆਂ, ਲਾਲੀਆਂ ਚੜ ਗਈਆਂ, ਮੈਨੂੰ ਦਰਸ਼ਨ ਤਾਂ ਹੋਣਗੇ ਨਾ। ਨਿਸ਼ਚੈ ਹੀ ਹੋ ਜਿਹਾ ਹੋਣਾ ਚਾਹੀਦਾ, ਜੇ ਕਿਸੇ ਵੇਲੇ ਦਾਤ ਨਹੀਂ ਮਿਲੀ ਗੁਰੂ ਨਾਨਕ ਦਾ ਦਰ ਛੱਡ ਥੋੜਾ ਦੇਣਾ, ਹੋਰ ਕਿਹੜਾ ਸਾਰਾ, ਹੋਰ ਕਿੱਥੇ ਜਾਈਏ, ਹੋਰ ਕੋਈ ਜਗ੍ਹਾ ਨਹੀਂ। ਤਾਂ ਭਾਈ ਜੇ ਨਹੀਂ ਦਾਤ ਮਿਲੀ ਤਾਂ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰ ਲਈਏ, ਇੱਧਰ ਤਾਂ ਮੇਰਾ ਹੀ ਮੇਰਾ। ਸਤਿਗੁਰੂ ਜੀ ਨੇ ਬਾਣੀ ਫਰਮਾਇਆ ਮਿਹਰਬਾਨ, ਇੱਕ ਵਾਰੀ ਨਹੀਂ ਕਿਹਾ ਤਾਂ ਜੇ ਮਨ ਮਰ ਜਾਏ, ਮਿਹਰਬਾਨ ਬਾਪੂ ਆਪਣੇ ਬੱਚੇ ਨੂੰ ਕੋਈ ਗੱਲ ਸਮਝਾਉਂਦਾ, ਇੱਕ ਵਾਰੀ ਨਹੀਂ ਕਈ ਕਈ ਵਾਰੀ ਕਹਿੰਦਾ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇੱਧਰ ਤੋਂ ਮਿਹਰ। ਤਾਂ ਇਹੋ ਜਿਹਾ ਨਿਸ਼ਚਾ ਹੋਣਾ ਚਾਹੀਦਾ, ਇਹੋ ਜਿਹੀ ਭਾਵਨਾ ਹੋਣੀ ਚਾਹੀਦੀ। ਨਾਰਦ ਨੇ ਕਿਹਾ, ਮਹਾਰਾਜ ਜਿਹੜਾ ਤੁਸੀਂ ਬਚਨ ਕੀਤਾ ਉਹ ਭਗਵਾਨ ਕਹਿਣ ਲੱਗੇ ਨਿਰੰਕਾਰ। ਅਕਾਲ ਪੁਰਖ ਨੇ ਕਿਹਾ, ਨਾਰਦ ਉਹ ਕਿਹੜਾ ਬਚਨ? ਤੁਸੀਂ ਕਿਹਾ ਸੀ ਦਰਖਤ ਦੇ ਜਿਤਨੇ ਪੱਤੇ। ਨਾਰਦ ਫਿਰ ਵੇਖਿਆ ਜਰਾ ਦਰਖਤ ਵੱਲ, ਜੋ ਵੇਖਿਆ ਨਾਰਦ ਨੇ ਦਰਖਤ ਉੱਤੇ ਇੱਕ ਵੀ ਪੱਤਾ ਨਹੀਂ, ਆਖੋ ਸ੍ਰੀ ਭਾਈ। ਹੁਣ ਨਾਰਦ ਦੇ ਚਰਨਾਂ ਤੇ ਬੈਠੇ, ਮਹਾਰਾਜ ਤੁਸੀਂ ਤਨ, ਤੁਸੀਂ ਤਨ, ਹੇ ਮੇਰੇ ਭਗਵਾਨ, ਹੇ ਮੇਰੇ ਸਾਈਂ, ਤੁਸੀਂ ਤਨ। ਨਾਰਦ ਮੈਂ ਤਨ ਨਹੀਂ, ਮੇਰੇ ਭਗਤ ਤਨ, ਆਖੋ ਸ੍ਰੀ ਭਾਈ, ਜਿਹਨਾਂ ਨੇ ਮੈਨੂੰ ਪ੍ਰਗਟ ਕਰ ਦਿੱਤਾ ਹੈ। ਰੱਬ ਦੇ ਪਿਆਰੇ ਨੇ ਰੱਬ ਨੂੰ ਪ੍ਰਗਟ ਕਰ ਦਿੱਤਾ ਹੈ, ਪੁੱਤਰ ਨੇ ਆਪਣੇ ਸੁਪੁੱਤਰ ਨੇ ਆਪਣੇ ਬਾਪੂ ਦਾ ਨਾਮ ਪ੍ਰਗਟ ਕਰ ਦਿੱਤਾ ਹੈ, ਆਖੋ ਸ੍ਰੀ ਭਾਈ। ਜੇ ਪੁੱਤਰ ਨਾ ਆਵੇ ਬਾਪੂ ਦਾ ਨਾਮ ਖਤਮ ਹੋ ਜਾਂਦਾ, ਪੁੱਤੀ ਗੰਢ ਪਵੇ ਸੰਸਾਰ। ਮੈਂ ਇਹਨੂੰ ਪ੍ਰਗਟ ਕਰ ਦਿੱਤਾ, ਮੈਂ ਗੁਣ ਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ, ਰੱਬ ਦਾ ਜੀਵਨ ਹੇ ਨਾਰਦ, ਮੇਰਾ ਜੀਵਨ ਮੇਰੇ ਭਗਤ, ਮੇਰਾ ਕੀਤੀਆਂ ਮੰਗੋ ਕੀ ਚਾਹੁੰਦੇ ਹੋ। ਤਾਂ ਇਸ ਨੇ ਹੱਥ ਜੋੜੇ, ਹੇ ਮੇਰੇ ਨਿਰੰਕਾਰ, ਹੇ ਮੇਰੇ ਦਾਤਾ, ਇਹ ਮੇਰੀ ਇੱਛਾ ਸੀ ਜਿਹੜੀ ਪੂਰੀ ਹੋ ਗਈ ਹੈ, ਇਹ ਮੰਗ ਮੈਨੂੰ ਸਦਾ ਵਾਸਤੇ ਬਖਸ਼ੋ।